ਹੁਣ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦੇ ਸਿੱਧੇ ਪ੍ਰਸਾਰਣ ਨਾਲ ਜੁੜੇ ਹੋਏ ਸੀ। FM ਬੈਂਡ 103.6 ਮੈਗਾਹਰਟਜ਼ ਦੇ ਇਹ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਸਟੂਡੀਓ ਕੜੀ ਮੁਤਾਬਕ ਇਸ ਵੇਲੇ ਸਵੇਰ ਦੇ 6 ਵੱਜ ਚੁੱਕੇ ਨੇ। ਪੇਸ਼ ਹੈ ਪ੍ਰੋਗਰਾਮ ਸੂਫੀਆਨਾ ਕਲਾਮ।

ਕਦੀ ਆਮਿਲ ਬਿਰਹੋਂ ਸਤਾਈ ਨੂੰ। ਹੁਣੇ ਤੁਸੀਂ ਸਾਇਦਾ ਬੇਗਮ ਦੀ ਆਵਾਜ਼ ਵਿੱਚ ਇਹ ਸੂਫੀਆਨਾ ਕਲਾਮ ਸੁਣਿਆ। ਪਾਣੀ ਵਾਂਗ ਜਿਉਂ ਨਹੀਂ ਜਿੰਦੇ, ਪਾਣੀ ਵਾਂਗ ਵਿਹਾ, ਡਿੱਗਣ ਵੇਲੇ ਝਰਨਾ ਬਣਦਾ, ਤੁਰਨ ਵੇਲੇ ਦਰਿਆ। ਤੇ ਸਾਬਿਨ ਆ ਹੁਣ ਸੁਣੀਏ ਦਿਲ ਬਹਾਰ ਦੀ ਆਵਾਜ਼ ਵਿੱਚ ਇਹ ਸੂਫੀਆਨਾ ਕਲਾਮ। ਕੁੱਲੀ ਰਾਹ ਵਿੱਚ ਪਾਈ ਅਸਾਂ ਤੇਰੇ, ਆਂਦਾ ਜਾਂਦਾ ਤੱਕਦਾ।

ਕੁੰਡੀ ਰਾਹ ਵਿੱਚ ਪਾਈ ਅਸਾਂ ਤੇਰੇ ਆਂਦਾ ਜਾਂਦਾ ਤੱਕਦਾ ਰਹੀ। ਦਿਲਬਹਾਰ ਦੀ ਆਵਾਜ਼ 'ਚ ਹੁਣੇ ਤੁਸੀਂ ਇਹ ਸੂਫੀਆਨਾ ਕਲਾਮ ਸੁਣ ਰਹੇ ਸੀ। ਮੈਂ ਤਾਂ ਰੱਖਿਆ ਗੁਨਾਹਾਂ ਨੂੰ ਲੁਕਾ ਕੇ ਲੋਕਾਂ ਭਾਣੇ ਕੁੰਡ ਕੱਢਿਆ। ਆ ਹੁਣ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਨੂੰ ਸੁਣੀਏ।

ਮੈਂ ਤਾਂ ਰੱਖਿਆ ਗੁਨਾਹਾਂ ਨੂੰ ਲੁਕਾ ਕੇ ਕਿ ਲੋਕਾਂ ਭਾਣੇ ਘੁੰਡ ਕੱਢਿਆ। ਆਪਾਂ ਸੁਣ ਰਹੇ ਸੀ ਜੋਤੀ ਨੂਰਾਂ ਤੇ ਸੁਲਤਾਨਾ ਨੂਰਾਂ ਨੂੰ। ਮੰਗ ਕੇ ਪਾਈਏ ਕੱਜ ਨਹੀਂ ਹੁੰਦਾ, ਲੁੱਟ ਕੇ ਖਾਈਏ ਰੱਜ ਨਹੀਂ ਹੁੰਦਾ, ਬਾਜ ਇਸ਼ਕ ਦੇ ਕਾਬੇ ਜਾਈਏ ਪੈਂਡਾ ਹੁੰਦਾ ਹਜ ਨਹੀਂ ਹੁੰਦਾ। ਤੇ ਆ ਹੁਣ ਸੁਣਦਿਆਂ ਸ਼ਫਕਤ ਅਲੀ ਖਾਨ ਦੀ ਇਹ ਸੂਫੀ ਰਚਨਾ, ਮੈਂਡਾ ਇਸ਼ਕ ਵੀ ਤੂੰ, ਦੀਨ ਵੀ ਤੂੰ, ਇਮਾਨ ਵੀ ਤੂੰ।

ਮੈਂਡਾ ਦੀਨ ਵੀ ਤੂੰ ਇਮਾਨ ਵੀ ਤੂੰ। ਹੁਣੇ ਤੁਸੀਂ ਸ਼ਫਾਕਤ ਅਲੀ ਖਾਨ ਦੀ ਆਵਾਜ਼ 'ਚ ਇਹ ਸੂਫੀਆਨਾ ਕਲਾਮ ਸੁਣਿਆ ਤੇ ਆ ਹੁਣ ਪ੍ਰੋਗਰਾਮ ਦੇ ਆਖਿਰ ਵਿੱਚ ਸੁਣਦੇ ਹਾਂ ਆਬਿਦਾ ਪ੍ਰਵੀਨ ਨੂੰ। ਮੈਂ ਵੀ ਝੋਕ ਰਾਂਝਣ ਦੀ ਜਾਣਾ ਨਾਲ ਮੇਰੇ ਕੋਈ ਚੱਲੇ।

ਆਪਣੇ ਤੁਸੀਂ ਸੂਫੀਆਨਾ ਕਲਾਮ ਨਾਲ ਜੁੜੇ ਹੋਏ ਸੀ। FM ਬੈਂਡ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਇਸੇ ਪ੍ਰੋਗਰਾਮ ਦੇ ਨਾਲ ਸਾਡੀ ਅੱਜ ਦੀ ਪਹਿਲੀ ਸਭਾ ਦੇ ਪ੍ਰੋਗਰਾਮ ਇੱਥੇ ਹੀ ਖਤਮ ਹੁੰਦੇ ਨੇ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਰਾਬ ਚੈਟਨ ਨਾਲ ਦਵੱਲੀ ਗੱਲਬਾਤ ਕਰਨਗੇ। ਭਾਰਤੀ ਪ੍ਰਵਾਸੀਆਂ ਨੂੰ ਵੀ ਕਰਨਗੇ ਸੰਬੋਧਨ। ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਪਾਕਿਸਤਾਨ ਨੂੰ ਦਹਿਸ਼ਤਗਰਦਾਂ ਨੂੰ ਪਨਾਹ ਦੇਣ ਅਤੇ ਭਾਰਤ ਖਿਲਾਫ਼ ਗਤੀਵਿਧੀਆਂ ਬੰਦ ਕਰਨ ਬਾਰੇ ਸਖ਼ਤ ਚੇਤਾਵਨੀ ਦਿੱਤੀ। ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ ਤੇ ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਤੇ ਸੁਰੱਖਿਅਤ ਵਾਤਾਵਰਣ ਬਣਾਏ ਰੱਖਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਤੇਜ਼ ਰਫ਼ਤਾਰ ਟਿੱਪਰ ਲਾਰੀ ਦੀ ਟੱਕਰ ਨਾਲ 6 ਮਹਿਲਾ ਮਜ਼ਦੂਰਾਂ ਦੀ ਮੌਤ ਅਤੇ ਆਈ ਪੀ ਐਲ ਕ੍ਰਿਕਟ ਵਿਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨ ਚ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਰਾਬ ਚੈਟਨ ਨਾਲ ਦਵੱਲੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਮਹਾਰਾਜਾ ਵਿਲੀਅਮ ਅਲੈਗਜ਼ੈਂਡਰ ਅਤੇ ਮਹਾਰਾਣੀ ਮੈਕਸਿਮਾ ਨੂੰ ਵੀ ਮਿਲਣਗੇ। ਇਹ ਦੌਰਾ ਬਹੁਤ ਮਹੱਤਵਪੂਰਨ ਹੈ ਤੇ ਭਾਰਤ ਯੂਰਪ ਮੁਕਤ ਵਪਾਰ ਸਮਝੌਤੇ ਤੋਂ ਬਾਅਦ ਭਾਰਤ ਯੂਰਪੀਅਨ ਸਬੰਧਾਂ ਨੂੰ ਆਕਾਰ ਦੇਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਆਪਣੇ ਇਸ ਗੇੜ ਦੌਰਾਨ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕਰਨਗੇ ਅਤੇ ਪ੍ਰਮੁੱਖ ਕਾਰੋਬਾਰੀ ਆਗੂਆਂ ਨਾਲ ਗੱਲਬਾਤ ਵੀ ਕਰਨਗੇ। ਹਜ਼ਾਰਾਂ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੇ ਇਸ ਵਿਚ ਸ਼ਾਮਲ ਹੋਣ ਦੀ ਉਮੀਦ ਹੈ। ਇਹ ਸਮਾਗਮ ਪ੍ਰਧਾਨ ਮੰਤਰੀ ਦੀ ਨੀਦਰਲੈਂਡ ਫੇਰੀ ਦਾ ਇਕ ਮੁੱਖ ਵਿਸ਼ਾ ਹੋਵੇਗਾ। ਇਹ ਭਾਈਚਾਰਕ ਸਮਾਗਮ ਭਾਰਤ ਨੀਦਰਲੈਂਡ ਸਬੰਧਾਂ, ਭਾਰਤੀ ਪ੍ਰਵਾਸੀ ਭਾਈਚਾਰੇ ਦੀ ਭੂਮਿਕਾ ਅਤੇ ਭਾਰਤ ਦੀ ਆਲਮੀ ਪਹੁੰਚ ਉਤੇ ਕੇਂਦਰਿਤ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਕੱਲ੍ਹ ਦੇਰ ਰਾਤ ਨੀਦਰਲੈਂਡ ਪਹੁੰਚੇ ਅਤੇ ਉਥੋਂ ਦੇ ਵਿਦੇਸ਼ ਮੰਤਰੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਵੱਖ ਵੱਖ ਉਮਰ ਸਮੂਹਾਂ, ਖੇਤਰਾਂ ਅਤੇ ਧਰਮਾਂ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਭਾਈਚਾਰੇ ਦੇ ਮੈਂਬਰ ਰਵਾਇਤੀ ਨਾਚ ਅਤੇ ਸੰਗੀਤ ਪ੍ਰਦਰਸ਼ਨਾਂ ਦੇ ਨਾਲ ਉਨ੍ਹਾਂ ਦਾ ਸਵਾਗਤ ਕਰਨ ਲਈ ਇਕੱਠਿਆਂ ਹੋਏ। ਉਨ੍ਹਾਂ ਦੇ ਪਹੁੰਚਣ ਤੇ ਬੁਰਾ ਸਥਾਨ ਮੋਦੀ ਮੋਦੀ ਅਤੇ ਵੰਦੇ ਮਾਤਰਮ ਦੇ ਨਾਰਿਆਂ ਨਾਲ ਗੂੰਜ ਉਠਿਆ। ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹੈ ਕਿ ਉਸ ਨੂੰ ਦਹਿਸ਼ਤਗਰਦਾਂ ਨੂੰ ਪਨਾਹ ਦੇਣਾ ਅਤੇ ਭਾਰਤ ਖਿਲਾਫ਼ ਗਤੀਵਿਧੀਆਂ ਕਰਨਾ ਬੰਦ ਕਰਨਾ ਚਾਹੀਦੈ। ਨਵੀਂ ਦਿੱਲੀ ਚ ਫੌਜ ਸੰਵਾਦ ਚ ਬੋਲਦਿਆਂ ਸ੍ਰੀ ਦਿਵੇਦੀ ਨੇ ਕਿਹਾ ਕਿ ਜੇਕਰ ਪਾਕਿਸਤਾਨ ਭਾਰਤ ਖਿਲਾਫ਼ ਦਹਿਸ਼ਤਗਰਦੀ ਗਤੀਵਿਧੀਆਂ ਜਾਰੀ ਰੱਖਦੈ ਤਾਂ ਉਸ ਨੂੰ ਖੁਦ ਫੈਸਲਾ ਕਰਨਾ ਹੋਵੇਗਾ ਕਿ ਕੀ ਉਹ ਭਾਰਤ ਦੇ ਭੂਗੋਲ ਤੇ ਇਤਿਹਾਸ ਦਾ ਹਿੱਸਾ ਬਣੇ ਰਹਿਣਾ ਚਾਹੁੰਦੈ ਜਾਂ ਨਹੀਂ।
1: I think if you heard me earlier, what I have said that Pakistan, if it continues to harbor terrorists and operate against India, then they have to decide whether they want to be part of the geography or history or not.
0: ਰਾਜਸਥਾਨ ਵਿਚ ਮਰਦਮਸ਼ੁਮਾਰੀ 2027 ਲਈ ਘਰ ਘਰ ਜਾ ਕੇ ਡੇਟਾ ਇਕੱਤਰ ਕਰਨਾ ਅੱਜ ਸ਼ੁਰੂ ਹੋ ਗਿਐ। ਇਹ ਗੇੜ 14 ਜੂਨ ਤੱਕ ਜਾਰੀ ਰਹੇਗਾ ਅਤੇ ਇਸ ਦੌਰਾਨ ਸੂਬੇ 'ਚ ਘਰਾਂ ਦੀ ਸੂਚੀ ਅਤੇ ਰਿਹਾਇਸ਼ੀ ਗਣਨਾ ਸ਼ਾਮਲ ਹੋਵੇਗੀ। ਮਰਦਮਸ਼ੁਮਾਰੀ ਵਾਲੇ ਕਰਮਚਾਰੀ ਘਰਾਂ ਦੇ ਨਿਰਮਾਣ 'ਚ ਵਰਤੀ ਜਾਣ ਵਾਲੀ ਸਮੱਗਰੀ ਤੇ ਉਨ੍ਹਾਂ ਵਿਚ ਉਪਲਬਧ ਸਹੂਲਤਾਂ ਨਾਲ ਸਬੰਧਤ 33 ਸਵਾਲ ਪੁੱਛ ਕੇ ਜਾਣਕਾਰੀ ਇਕੱਤਰ ਕਰ ਰਹੇ ਨੇ। ਅਰਥ ਸ਼ਾਸਤਰ ਤੇ ਅੰਕੜਾ ਨਿਰਦੇਸ਼ਕ ਵਿਨੇਸ਼ ਸਿੰਘਵੀ ਨੇ ਕਿਹੈ ਕਿ 1 ਮਈ ਨੂੰ ਸੂਬੇ 'ਚ ਸ਼ੁਰੂ ਹੋਈ ਸਵੈ ਗਣਨਾ ਪ੍ਰਕਿਰਿਆ ਕੱਲ ਸਮਾਪਤ ਹੋ ਗਈ। ਰਾਜਸਥਾਨ ਚ ਲਗਭਗ 15 ਲੱਖ ਪਰਿਵਾਰਾਂ ਨੇ ਸਵੈ ਗਣਨਾ ਸਹੂਲਤ ਰਾਹੀਂ ਆਪਣੀ ਜਾਣਕਾਰੀ ਜਮ੍ਹਾਂ ਕਰਵਾਉਣ ਦੀ ਚੋਣ ਕੀਤੀ ਹੈ। ਪੱਛਮੀ ਬੰਗਾਲ ਸਰਕਾਰ ਨੇ ਸਾਲ 2011 ਤੋਂ ਬਾਅਦ ਸੂਬੇ ਵਿਚ ਜਾਰੀ ਕੀਤੇ ਗਏ ਸਾਰੇ ਜਾਤੀ ਸਰਟੀਫਿਕੇਟਾਂ ਦੀ ਜਾਂਚ ਦੇ ਹੁਕਮ ਦਿੱਤੇ ਨੇ। ਅਧਿਕਾਰੀਆਂ ਨੇ ਕਿਹੈ ਕਿ ਪਿਛਲੇ 14 ਸਾਲਾਂ ਦੌਰਾਨ ਇਨ੍ਹਾਂ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ਤੇ ਵੈਧਤਾ ਬਾਰੇ ਸਵਾਲ ਉਠਾਏ ਗਏ ਨੇ। ਇਸ ਸਮੇਂ ਦੌਰਾਨ ਅਨੁਸੂਚਿਤ

ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰਨਾਂ ਪਛੜੇ ਵਰਗਾਂ ਲਈ ਲਗਭਗ 1,69,00,000 ਜਾਤੀ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਇਨ੍ਹਾਂ ਵਿਚੋਂ ਬਹੁਤ ਸਾਰੇ ਸਰਟੀਫਿਕੇਟ ਦੁਆਰੇ ਸਰਕਾਰ ਯੋਜਨਾ ਦੇ ਤਹਿਤ ਜਾਰੀ ਕੀਤੇ ਗਏ ਸਨ। ਸੂਬੇ ਚ ਵੋਟਰ ਸੂਚੀਆਂ ਦੇ ਹਾਲ ਹੀ ਵਿਚ ਕੀਤੇ ਗਏ ਤੀਬਰ ਸੋਧ ਦੌਰਾਨ ਹਟਾਏ ਗਏ ਨਾਮ ਵੀ ਸ਼ਾਮਲ ਕੀਤੇ ਜਾਣਗੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਿੱਕਮ ਅੱਜ ਆਪਣਾ 51ਵਾਂ ਸਥਾਪਨਾ ਦਿਵਸ ਮਨਾ ਰਿਹੈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਗੰਗਟੋਕ ਦੇ ਮਾਨਨ ਕੇਂਦਰ ਵਿਖੇ ਮੁੱਖ ਸਮਾਗਮ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਰਾਜਪਾਲ ਓਮ ਪ੍ਰਕਾਸ਼ ਮਾਥੁਰ, ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਤੇ ਉੱਤਰ ਪੂਰਬੀ ਮਾਮਲਿਆਂ ਦੇ ਕੇਂਦਰੀ ਮੰਤਰੀ ਜੋਤੀ ਆਦਿਤਿਆ ਸਿੰਧੀਆ ਵੀ ਇਸ ਸਮਾਗਮ ਚ ਸ਼ਾਮਲ ਹੋਣਗੇ। ਉਪ ਰਾਸ਼ਟਰਪਤੀ ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰਾਲੇ ਦੇ ਕਈ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਵੀ ਰੱਖਣਗੇ। 1975 ਵਿਚ ਅੱਜ ਦੇ ਦਿਨ ਸਿੱਕਮ ਅਧਿਕਾਰਤ ਤੌਰ ਤੇ ਭਾਰਤ ਵਿਚ ਸ਼ਾਮਲ ਹੋਇਆ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਸਿੱਕਮ ਦੇ ਲੋਕਾਂ ਨੂੰ ਉਨ੍ਹਾਂ ਦੇ ਸੂਬੇ ਦੇ ਸਥਾਪਨਾ ਦਿਵਸ ਤੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਵਿਕਾਸ ਚ ਸਿੱਕਮ ਦਾ ਬੇਮਿਸਾਲ ਯੋਗਦਾਨ ਰਿਹੈ। ਉਨ੍ਹਾਂ ਨੇ ਕਿਹਾ ਕਿ ਸਾਲ ਦੇ ਜਸ਼ਨ ਵਿਸ਼ੇਸ਼ ਤੌਰ ਤੇ ਮਹੱਤਵਪੂਰਨ ਨੇ ਕਿਉਂਕਿ ਸੂਬਾ ਆਪਣਾ ਸਥਾਪਨਾ ਦਿਵਸ ਮਨਾ ਰਿਹੈ। ਸਿੱਕਮ ਦੀ ਆਪਣੀ ਹਾਲੀਆ ਫੇਰੀ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਜਸ਼ਨਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਸ਼ਾਮਲ ਹੋਣ ਦਾ ਸੁਭਾਗ ਮਿਲਿਆ। ਉਨ੍ਹਾਂ ਕਿਹਾ ਕਿ ਉਹ ਸਿੱਕਮ ਦੇ ਲੋਕਾਂ ਤੋਂ ਮਿਲੇ ਪਿਆਰ ਨੂੰ ਹਮੇਸ਼ਾ ਯਾਦ ਰੱਖਣਗੇ। ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ ਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਤੇ ਸਾਫ਼ ਤੇ ਸੁਰੱਖਿਅਤ ਵਾਤਾਵਰਣ ਬਣਾਈ ਰੱਖਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਨੱਡਾ ਨੇ ਕਿਹਾ ਕਿ ਸਰਕਾਰ ਬਿਹਤਰ ਨਿਗਰਾਨੀ, ਵਿਆਪਕ ਜਾਂਚ, ਬਿਹਤਰ ਇਲਾਜ ਸਹੂਲਤਾਂ ਤੇ ਵਿਆਪਕ ਜਾਗਰੂਕਤਾ ਮੁਹਿੰਮ ਰਾਹੀਂ ਡੇਂਗੂ ਦੀ ਰੋਕਥਾਮ ਦੇ ਉਪਰਾਲਿਆਂ ਨੂੰ ਮਜ਼ਬੂਤ ਕਰਨਾ ਜਾਰੀ ਰੱਖ ਰਹੀ ਹੈ। ਇਸ ਸਾਲ ਦੇ ਥੀਮ ਡੇਂਗੂ ਦੀ ਰੋਕਥਾਮ ਲਈ ਭਾਈਚਾਰਕ ਭਾਗੀਦਾਰੀ, ਜਾਂਚ ਕਰੋ, ਸਾਫ਼ ਕਰੋ ਤੇ ਢਾਕੇ ਰੱਖੋ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਨੱਡਾ ਨੇ ਡੇਂਗੂ ਖਿਲਾਫ਼ ਲੜਾਈ ਚ ਸਰਗਰਮ ਭਾਈਚਾਰਕ ਭਾਗੀਦਾਰੀ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਦਿੱਲੀ ਦੀ ਰਾਊਜ਼ ਐਵੀਨਿਊ ਅਦਾਲਤ ਨੇ ਗੁਰੂਗਰਾਮ ਦੇ ਸ਼ਿਕੋਪੁਰ ਪਿੰਡ ਵਿਚ ਸਾਲ 2008 ਚ ਜ਼ਮੀਨ ਦੀ ਖਰੀਦ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਕਾਰੋਬਾਰੀ ਰਾਬਰਟ ਵਾਡਰਾ ਨੂੰ ਜ਼ਮਾਨਤ ਦੇ ਦਿੱਤੀ ਹੈ। ਅਗਲੀ ਸੁਣਵਾਈ 10 ਜੁਲਾਈ ਨੂੰ ਹੋਵੇਗੀ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਦਾਇਰ ਸ਼ਿਕਾਇਤ ਦਾ ਨੋਟਿਸ ਲੈਣ ਤੋਂ ਬਾਅਦ ਰਾਬਰਟ ਵਾਡਰਾ ਨੂੰ ਰਾਊਜ਼ ਐਵੀਨਿਊ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਹ ਮਾਮਲਾ ਕਰੀਬ 3.5 ਏਕੜ ਜ਼ਮੀਨ ਦੇ ਸੌਦੇ ਚ ਕਥਿਤ ਬੇਨੀਮੀਆਂ ਨਾਲ ਸਬੰਧਤ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉੱਤਰ ਪ੍ਰਦੇਸ਼ ਤੇ ਦੇਸ਼ ਦੇ ਕਈ ਹਿੱਸਿਆਂ ਵਿਚ ਭਾਰੀ ਬਾਰਿਸ਼ ਤੇ ਤੂਫਾਨ ਕਾਰਨ ਹੋਏ ਜਾਨੀ ਤੇ ਮਾਲੀ ਨੁਕਸਾਨ ਤੇ ਡੂੰਘਾ ਦੁੱਖ ਜ਼ਾਹਿਰ ਕੀਤੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰੱਖਿਆ ਮੰਤਰੀ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ। ਉਨੂਾ ਕਿਹਾ ਕਿ ਕੇਂਦਰ ਸਰਕਾਰ ਪ੍ਰਭਾਵਿਤ ਸੂਬਿਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਤੀਜਾ ਐਲਾਨਣ ਦੀਆਂ ਸਹੂਲਤਾਂ ਦੀ ਰੂਪਰੇਖਾ ਦੇਣ ਵਾਲਾ ਇਕ ਨੋਟਿਸ ਜਾਰੀ ਕੀਤੈ ਜੋ ਇਕ ਨਿਰਪੱਖ ਤੇ ਪਾਰਦਰਸ਼ੀ ਮੁਲਾਂਕਣ ਪ੍ਰਕਿਰਿਆ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੈ। ਨੋਟਿਸ ਵਿਚ ਬੋਰਡ ਨੇ ਕਿਹੈ ਕਿ ਆਪਣੇ ਨਤੀਜਿਆਂ ਤੋਂ ਅਸੰਤੁਸ਼ਟ ਵਿਦਿਆਰਥੀ 2 ਗੇੜ ਦੀ ਸਮੀਖਿਆ ਪ੍ਰਣਾਲੀ ਦਾ ਫਾਇਦਾ ਲੈ ਸਕਦੇ ਨੇ। ਪਹਿਲੇ ਗੇੜ ਵਿਚ ਵਿਦਿਆਰਥੀ ਆਪਣੀਆਂ ਮੁਲਾਂਕਣ ਕੀਤੀਆਂ ਉੱਤਰ ਪੱਤਰੀਆਂ ਦੀਆਂ ਸਕੈਨ ਕੀਤੀਆਂ ਕਾਪੀਆਂ ਲਈ ਆਨਲਾਈਨ ਅਰਜ਼ੀ ਦੇ ਸਕਦੇ ਨੇ ਜਿਨ੍ਹਾਂ ਨੂੰ ਸਮੀਖਿਆ ਵਾਸਤੇ ਡਾਊਨਲੋਡ ਕੀਤਾ ਜਾ ਸਕਦੈ। ਦੂਜੇ ਗੇੜ ਵਿਚ ਵਿਦਿਆਰਥੀ ਗਲਤੀਆਂ ਦੀ ਤਸਦੀਕ ਦੀ ਮੰਗ ਕਰ ਸਕਦੇ ਨੇ ਜਾਂ ਮਾਰਕਿੰਗ ਯੋਜਨਾ ਦੇ ਆਧਾਰ ਤੇ ਖਾਸ ਉੱਤਰਾਂ ਦੇ ਮੁੜ ਮੁਲਾਂਕਣ ਦੀ ਬੇਨਤੀ ਵੀ ਕਰ ਸਕਦੇ ਨੇ। ਸੀਬੀਐਸਈ ਨੇ ਕਿਹੈ ਕਿ ਸਕੈਨ ਕੀਤੀਆਂ ਕਾਪੀਆਂ ਲਈ ਅਰਜ਼ੀਆਂ 19 ਤੋਂ 22 ਮਈ ਤੱਕ ਪ੍ਰਤੀ ਵਿਸ਼ਾ 700 ਰੁਪਏ ਦੀ ਫੀਸ ਨਾਲ ਆਨਲਾਈਨ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ। ਤਸਦੀਕ ਤੇ ਮੁੜ ਮੁਲਾਂਕਣ ਵਾਸਤੇ ਅਰਜ਼ੀਆਂ ਇਸ ਮਹੀਨੇ ਦੀ 26 ਤੋਂ 29 ਤਰੀਕ ਦੇ ਦਰਮਿਆਨ ਜਮ੍ਹਾਂ ਕਰਵਾਈਆਂ ਜਾਣਗੀਆਂ। ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਖਿਲਾਫ਼ ਹਾਲ ਹੀ ਚ ਸਮਾਪਤ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਕੀਤੀਆਂ ਗਈਆਂ ਕਥਿਤ ਭੜਕਾਊ ਟਿੱਪਣੀਆਂ ਦੇ ਸਬੰਧ ਵਿਚ ਇਕ ਮਾਮਲਾ ਦਰਜ ਕੀਤਾ ਗਿਐ। ਸ਼ਿਕਾਇਤਕਰਤਾ ਦਾ ਇਲਜ਼ਾਮ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੀਤੀਆਂ ਟਿੱਪਣੀਆਂ ਸਮੇਤ ਕੁਝ ਟਿੱਪਣੀਆਂ ਸੋਸ਼ਲ ਮੀਡੀਆ ਤੇ ਵਿਆਪਕ ਤੌਰ ਤੇ ਪ੍ਰਸਾਰਿਤ ਕੀਤੀਆਂ ਗਈਆਂ ਸਨ ਜਿਸ ਵਿਚ ਸੰਸਦ ਮੈਂਬਰ ਦਾ ਅਧਿਕਾਰਤ ਫੇਸਬੁੱਕ ਪੇਜ ਵੀ ਸ਼ਾਮਲ ਹੈ। ਇਸ ਦੌਰਾਨ ਇਕ ਵੱਖਰੇ ਘਟਨਾਕ੍ਰਮ ਚ ਪੱਛਮੀ ਬੰਗਾਲ ਸਰਕਾਰ ਨੇ ਆਰਜੀਕਰ ਮੈਡੀਕਲ ਕਾਲਜ ਅਬਰਜਨਾਹ ਦੇ ਕਤਲ ਮਾਮਲੇ ਦੀ ਜਾਂਚ ਵਿਚ ਕਥਿਤ ਖਾਮੀਆਂ ਦੇ ਸਬੰਧ ਚ ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਸਮੇਤ 3 ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤੈ। ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਤੇਜ਼ ਰਫ਼ਤਾਰ ਟਿੱਪਰ ਲਾਰੀ ਦੀ ਟੱਕਰ ਨਾਲ 6 ਮਹਿਲਾ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਕਾਕੀਨਾਡਾ ਪੇਂਡੂ ਮੰਡਲ ਦੇ ਕੋਵੂਰ ਪੁਲ ਨੇੜੇ ਉਸ ਸਮੇਂ ਵਾਪਰਿਆ ਜਦੋਂ ਔਰਤਾਂ ਕੰਮ ਤੇ ਜਾਣ ਲਈ ਸੜਕ ਪਾਰ ਕਰ ਰਹੀਆਂ ਸਨ। 4 ਔਰਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਹੋਰਨਾਂ 2 ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤੈ ਤੇ ਮਾਮਲਾ ਦਰਜ ਕਰ ਲਿਐ।
ਉਪ ਮੁੱਖ ਮੰਤਰੀ ਕੇ ਪਵਨ ਕਲਿਆਣ ਨੇ ਘਟਨਾ ਤੇ ਦੁੱਖ ਜ਼ਾਹਰ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨਾਂ ਨੇ ਹਰੇਕ ਮ੍ਰਿਤਕ ਨੂੰ 4-4 ਲੱਖ ਰੁਪਏ ਦੀ ਸਰਕਾਰੀ ਮਦਦ ਦਾ ਐਲਾਨ ਕੀਤੈ। ਅਧਿਕਾਰੀਆਂ ਨੂੰ ਸ਼ਾਹਰਾਹ ਅਤੇ ਜ਼ਿਆਦਾ ਆਵਾਜਾਈ ਵਾਲੀਆਂ ਸੜਕਾਂ ਨੇੜੇ ਸਥਿਤ ਰੁਜ਼ਗਾਰ ਗਰੰਟੀ ਵਾਲੇ ਕੰਮ ਕਰਨ ਵਾਲੀਆਂ ਥਾਵਾਂ ਤੇ ਸੁਰੱਖਿਆ

ਹਰਜੀਤ ਕੌਰ। ਮੇਰਾ ਖਿਆਲ ਹੈ ਤੁਸਾਂ ਸਾਰਾ ਠੀਕ ਠਾਕ ਹੋ ਸੋ ਤੇ ਵਾਲਾ ਸ਼ੁਰੂ ਕਰਦੇ ਹਾਂ ਗੀਤਾਂ ਦਾ ਸਿਲਸਿਲਾ। ਅੱਜ ਕੱਲ ਤੁਸੀਂ ਡੇਦੇ ਹੋ ਧੀਆ ਹਰ ਪਾਸੇ ਕਿਤਨਾ ਅੱਗੋ ਵੱਧਦੀਆਂ ਪਈਆਂ ਹਨ, ਪੜ੍ਹ ਲਿਖ ਕੇ ਵੱਡੇ ਵੱਡੇ ਅਹੁਦਾਂ ਤੇ ਕੰਮ ਕਰਦੀਆਂ ਪਈਆਂ ਹਨ, ਉਹ ਛੋਹਰਾਂ ਦੇ ਬਰਾਬਰ ਹਨ। ਉਲਟਾ ਅੱਜ ਕੱਲ ਤਾਂ ਪੁੱਤਰਾਂ ਕੋਲੋਂ ਵੱਧ ਧੀਆਂ ਮਾਂ ਪਿਓ ਦਾ ਸਾਥ ਦੇਂਦੀਆਂ ਹਨ ਤੇ ਪੰਜਾਬ ਦੀਆਂ ਧੀਆਂ ਦਾ ਤਾਂ ਆਖਣਾ ਹੀ ਕੀ ਹੈ। ਪੰਜਾਬੀ ਦੇ ਮਸ਼ਹੂਰ ਗੀਤਕਾਰ ਨੰਦ ਲਾਲ ਨੂਰਪੁਰੀ ਨੇ ਇਸ ਤੇ ਇੱਕ ਬਹੁ ਸ਼ਾਨਦਾਰ ਗੀਤ ਲਿਖਾ ਹੈ, ਬੱਲੇ ਨੇ ਪੰਜਾਬ ਦੀ ਇਹ ਸ਼ੇਰ ਬੱਚੀਏ, ਤੇ ਗਾਇਆ ਹੈ ਪੰਜਾਬ ਦੇ ਮਸ਼ਹੂਰ ਕਲਾਕਾਰ ਆਸਾ ਸਿੰਘ ਮਸਤਾਨਾ ਨੇ। ਆਓ ਮਜ਼ੇ ਚਾਓ।

0: ਕਰ ਬੱਚੀਏ।
1: ਹੁਣੇ ਤੁਸੀਂ ਇਹ ਗੀਤ ਸੁਣਾ ਹੈ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ। ਬਹੁਡੀਆਂ ਬਾਅਦ ਇਹ ਗੀਤ ਸੁਣਨ ਕਿਤੇ ਮਿਲਣਾ ਨਾ। ਹੁਣ ਮੈਂ ਤੁਹਾਕੂ ਸੁਣਵੇਂਦੀ ਪਈ ਹਾਂ ਇੱਕ ਬਹੁ ਮਜ਼ੇਦਾਰ ਗੀਤ। ਸਾਰਾ ਗੀਤ ਵੰਗਾਂ ਦੇ ਉੱਤੇ ਹੈ। ਤੁਹਾਕੂ ਯਾਦ ਹੋ ਸੀ ਪਹਿਲਾਂ ਗਲੀਆਂ ਵਿੱਚ ਵੰਗਾਂ ਚੜਾਵਣ ਵਾਲੇ ਫੇਰੀ ਲਾਇਆ ਕਰਦੇ ਹਨ ਕਿ ਵੰਗਾਂ ਚੜਵਾ ਗਿਨੋ, ਖਾਸ ਤੌਰ 'ਤੇ ਗਰਾਵਾਂ ਵਿੱਚ। ਗਰਾਵਾਂ ਵਿੱਚ ਤਾਂ ਹਾਲੇ ਵੀ ਵੰਗਾਂ ਵੇਚਣ ਵਾਲੇ ਆ ਵੇਂਦੇ ਹਨ। ਬਹੁ ਚੰਗਾ ਮਾਹੌਲ ਬਣ ਵੇਂਦਾ ਹੈ। ਜੱਡਣ ਛੂਹੇਰਾਂ ਰੰਗ ਬਿਰੰਗੀਆਂ ਵੰਗਾਂ ਪੈਂਦੀਆਂ ਹਨ। ਹੁਣ ਇਸ ਵੇਲੇ ਦਾ ਇੱਕ ਗੀਤ ਮੈਂ ਤੁਹਾਕੂ ਸੁਣਵੇਂਦੀ ਹਾਂ ਆਸ਼ਾ ਭੋਸਲੇ ਦੀ ਆਵਾਜ਼ ਵਿੱਚ। ਗੀਤ ਹੈ ਜ਼ਰਾ ਹੌਲੀ ਹੌਲੀ ਚੂੜੀਆਂ ਚੜਾ, ਵੇ ਚੂੜੀਆਂ ਚੜਾਉਣ ਵਾਲੇ ਆ। ਅੱਗੋਂ ਕੀ ਆਦੀ ਏ, ਮੇਰਾ ਰੁੱਕ ਰੁੱਕ ਜਾਂਦਾ ਹੀ ਸਾਹ, ਵੇ ਚੂੜੀਆਂ ਚੜਾਉਣ ਵਾਲੇ ਆ। ਬਹੁ ਮਜ਼ੇਦਾਰ ਹੈ ਗੀਤ। ਅਸੀਂ ਗਿੱਧਾ ਹੈ ਫਿਲਮ ਗੋਰਖ ਧੰਦਾ ਤੋਂ, ਗਾਇਕਾ ਹੀਨ ਆਸ਼ਾ ਭੋਸਲੇ।

ਹੁਣੇ ਤੁਸੀਂ ਸੁਣਦੇ ਪਏ ਹੋਵੇ ਫਿਲਮ ਗੋਰਖ ਧੰਦਾ ਦਾ ਗੀਤ ਆਸ਼ਾ ਭੋਸਲੇ ਦੀ ਆਵਾਜ਼ ਵਿੱਚ। ਹੁਣ ਗੱਲ ਕਰਦੇ ਹਾਂ ਪਿਆਰ ਦੀ। ਹੁਣ ਪਿਆਰ ਥੀ ਗਿਆ, ਪਿਆਰ ਤੋਂ ਬਾਅਦ ਸ਼ਾਦੀ ਵੀ ਥੀ ਗਈ, ਹੁਣ ਪੈ ਚਲਾ ਗਿਆ ਪਰਦੇਸਾਂ ਕੋ, ਨੌਕਰੀ ਕੀਤੇ, ਹੁਣ ਛੁਹੇਰ ਕੱਲੀ ਕੇ ਕਰੇ, ਉਦਾਸ ਹੈ, ਵਿਛੋੜਾ ਵੀ ਬਰਦਾਸ਼ਤ ਨਹੀਂ ਹੁੰਦਾ, ਤਾਂ ਕੀ ਆਦੀ ਹੈ ਮਾਹੀ ਵੇ ਲੈ ਕੇ ਛੁੱਟੀਆਂ ਮਹੀਨੇ ਦੀਆਂ ਆ, ਦੋ ਚਾਰ ਦਿਨਾਂ ਦੀਆਂ ਨਹੀਂ ਮਹੀਨੇ ਦੀਆਂ ਛੁੱਟੀਆਂ ਖੇਨ ਕੇ ਘਰ ਆ। ਗੀਤ ਵਿੱਚ ਬਈ ਪਿਆਰੀ ਗੱਲ ਅਗੋਂ ਆਦੀ ਏ, ਮੈਕੂ ਤੇਰਾ ਸਾਬ ਕੁਆਰਾ ਲੱਗਦਾ ਹੈ, ਈ ਕਰਕੇ ਤੇਕੂ ਛੁੱਟੀ ਨਹੀਂ ਦਿੰਦਾ, ਜੇ ਉਹ ਵੀ ਸ਼ਾਦੀ ਸ਼ੁਦਾ ਹੁੰਦਾ ਤਾਂ ਕਦਹਾਂ ਛੁੱਟੀ ਕੋ ਨਾ ਕਰੇਂਦਾ। ਬਹੁ ਵਧੀਆ ਗੀਤ ਹੈ, ਸਵਾਦ ਘਿੰਨੋ ਨਰਿੰਦਰ ਬੀਬਾ ਦੀ ਆਵਾਜ਼ ਵਿੱਚ।

ਹੈ ਨਰਿੰਦਰ ਬੀਬਾ ਦਾ ਗਾਇਆ ਗੀਤ। ਪਸੰਦ ਆਇਆ ਨਾ? ਸੁਣਨ ਵਾਲਿਓ, ਮਿਲਣ ਹੈ ਤਾਂ ਵਿਛੋੜਾ ਵੀ ਹੈ। ਤੁਸੀਂ ਸਮਝ ਗਏ ਹੋ ਸੋ ਕਿ ਹੁਣ ਜਿਹੜਾ ਗੀਤ ਮੈਂ ਤੁਹਾਨੂੰ ਸੁਣਵੈਂਦੀ ਪਈ ਹਾਂ, ਉਸ ਵਿੱਚ ਵਿਛੋੜੇ ਦੀ ਗੱਲ ਹੈ, ਪ੍ਰੇਮ ਮੁਹੱਬਤ ਦੀ ਗੱਲ ਹੈ, ਛੇੜੀਆਂ ਦੇ ਮੁਹੱਬਤ ਦੀ ਗੱਲ, ਜਾਲੀ ਮਰਦ ਦੀ ਮੁਹੱਬਤ ਦੀ ਗੱਲ, ਜਾਲੀ ਮਰਦ ਦੀ ਮੁਹੱਬਤ ਵਿੱਚ ਵਿਛੋੜੇ ਦੀ ਗੱਲ। ਆਪਣੇ ਮਾਹੀ ਨਾਲ ਦਿਲ ਦੀਆਂ ਡੂੰਘਾਈਆਂ ਤੋਂ ਵੱਧ ਕੇ ਪਿਆਰ ਕਰਨ ਵਾਲੀ ਛੁਹੇਰ ਕਿਹਾਦੀ ਹੈ, ਛੱਡ ਜਾਣ ਵਾਲਿਆ ਤੂੰ ਕਿੱਥੇ ਦਿਲ ਲਾ ਲਿਆ। ਵਿਛੋੜਾ ਤੱਦਣ ਹੀ ਪਾਉਂਦਾ ਹੈ, ਜੱਡਣ ਦਿਲ ਕਿੱਥਾਂ ਹੀ ਬੀਆਂ ਵੰਜ ਲੱਗਦਾ ਹੈ। ਮਾਹੀ ਦੇ ਵਿਛੋੜੇ ਵਿੱਚ ਛੁਹੇਰ ਦੇ ਦਿਲ ਦਾ ਹਾਲ ਦੱਸੇਂਦਾ ਇਹ ਗੀਤ ਸੁਣੇਂਦੇ ਹਾਂ ਸੁਖਵਿੰਦਰ ਬਿੱਟੀ ਦੀ ਆਵਾਜ਼ ਵਿੱਚ।

ਗੀਤ ਤੁਸੀਂ ਸੁਖਵਿੰਦਰ ਬਿੱਟੀ ਦੀ ਆਵਾਜ਼ ਵਿੱਚ ਸੁਣਦੇ ਪਏ ਹੋਵੇ ਤੇ ਪ੍ਰੋਗਰਾਮ ਦੀ ਅਖੀਰੀ ਪੇਸ਼ਕਸ਼ ਹੈ ਕੁਝ ਬੋਲੀਆਂ। ਬੋਲੀਆਂ ਲੋਕ ਗੀਤਾਂ ਦਾ ਹੀ ਇੱਕ ਰੂਪ ਹਨ, ਪਰ ਬੋਲੀਆਂ ਸੁਣਨ ਵਿੱਚ ਬਹੁ ਮਜ਼ਾ ਆਉਂਦਾ ਹੈ। ਇੱਕ ਕੋਈ ਮਜ਼ੇਦਾਰ ਗੱਲ ਕਰਦਾ ਹੈ ਤਾਂ ਦੂਜਾ ਉਹਦਾ ਮਜ਼ੇਦਾਰ ਜਵਾਬ ਦਿੰਦਾ ਹੈ ਤੇ ਇਹ ਸਿਲਸਿਲਾ ਬਣਿਆ ਰਹਿੰਦਾ ਹੈ। ਇਹ ਬੋਲੀਆਂ ਅਸਾਂ ਤੁਹਾਕੋ ਸੁਣਵੈਂਦੇ ਹਾਂ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ ਵਿੱਚ। ਬਹੁ ਵਧੀਆ ਸੰਗੀਤ ਹੈ, ਸਵਾਦ ਘਿੰਨੋ।

ਹੁਣੇ ਤੁਸੀਂ ਸੁਣਦੇ ਪਏ ਹਵੇ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ ਵਿੱਚ ਬੋਲੀਆਂ। ਇਹ ਹੈ ਤੁਹਾਡੀ ਸੇਵਾ ਵਿੱਚ ਸਰਾਇਕੀ ਪ੍ਰੋਗਰਾਮ ਕੁਝ ਬਾਤਾਂ ਕੁਝ ਗੀਤ। ਇਹ ਪ੍ਰੋਗਰਾਮ ਤੁਹਾਨੂੰ ਕਿੰਝ ਦਾ ਲੱਗਾ ਸਾਕੂ ਖੱਤ ਘਾਲ ਕੇ ਜ਼ਰੂਰ ਦੱਸੋ। ਵੱਲ ਮਿਲ ਤੂੰ ਇਸੇ ਪ੍ਰੋਗਰਾਮ ਵਿੱਚ। ਹੁਣ ਜੁਲਦੇ ਹਾਂ ਘਰਾਂ ਕੋ ਆਪਣੇ ਮਿੱਤਰ ਹਰਜੀਤ ਕੌਰ ਕੋ ਇਜਾਜ਼ਤ ਦੇਵੋ ਪ੍ਰੋਗਰਾਮ ਇੱਥਾਂ ਹੀ ਖਤਮ ਕਰਨ ਦੀ।

ਤੁਸੀਂ ਸੁਣ ਰਹੇ ਸੀ ਸਰਾਇਕੀ ਪ੍ਰੋਗਰਾਮ ਜੋਕ ਮਾਹੀ ਦੀ। ਇਹ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ ਏ। ਸ਼ਾਮ ਦੇ 5:30 ਹੋ ਰਹੇ ਨੇ। ਪੇਸ਼ ਕਰ ਰਿਹਾ ਪ੍ਰੋਗਰਾਮ ਦੇਸ ਪੰਜਾਬ।

ਦੇਸ਼ ਪੰਜਾਬ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਕਰਮਜੀਤ ਵੱਲੋਂ ਪਿਆਰ ਭਰੇ ਨਮਸਕਾਰ, ਆਦਾਬ ਤੇ ਸਤਿ ਸ੍ਰੀ ਅਕਾਲ। ਹਾਜ਼ਰ ਹੋ ਗਏ ਹਾਂ ਤੁਹਾਡੇ ਲਈ ਦੇਸ਼ ਪੰਜਾਬ ਦੇ ਸਿਲਸਿਲੇ ਲੈ ਕੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਅੱਜ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਉਸ ਤੋਂ ਬਾਅਦ ਯਾਨੀ 5:40 'ਤੇ ਤੁਹਾਡੇ ਲਈ ਪੇਸ਼ ਕਰਾਂਗੀ ਪੰਜਾਬੀ ਨਾਟਕ ਪ੍ਰਮੋਸ਼ਨ। 6:10 'ਤੇ ਸੁਗਮ ਸੰਗੀਤ ਸਿਲਸਿਲਾ ਤੁਹਾਡੀ ਨਜ਼ਰ ਕੀਤਾ ਜਾਏਗਾ, ਜਿਸ ਦੇ ਵਿੱਚ ਅੱਜ ਤੁਸੀਂ ਰਾਜਬੀਰ ਸਿੰਘ, ਜਸਬੀਰ ਖੁਸ਼ਦਿਲ ਅਤੇ ਮਧੂ ਮੋਹਨ ਦੇ ਗਾਏ ਹੋਏ ਗੀਤਾਂ ਦਾ ਆਨੰਦ ਮਾਣੋਗੇ। ਅਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਸੀਂ ਜਾਣਦੇ ਹੀ ਹੋ ਸਾਡਾ ਸਿਲਸਿਲਾ ਹੁੰਦਾ ਹੈ ਤਮੰਨਾ। ਸੋ ਤਮੰਨਾ ਸਿਲਸਿਲੇ ਦੇ ਤਹਿਤ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਏਗੀ। ਤਾਂ ਇਹ ਤਾਂ ਸਨ ਸਾਡੇ ਅੱਜ ਦੇ ਸਿਲਸਿਲੇ ਜੋ ਤੁਹਾਡੀ ਨਜ਼ਰ ਕਰਨੇ ਨੇ। ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਅੱਜ ਦੀ ਗੱਲ ਦੇ ਨਾਲ।

ਅੱਜ ਦੀ ਗੱਲ ਸਾਡਾ ਉਹ ਵਿਸ਼ਾ ਜਿਸ ਵਿਸ਼ੇ ਦੇ ਤਹਿਤ ਦੋਸਤੋ ਅਸੀਂ ਤੁਹਾਡੇ ਨਾਲ ਕਿਸੇ ਖਾਸ ਵਿਸ਼ੇ ਦੀ ਚਰਚਾ ਕਰਦੇ ਹਾਂ ਉਹ ਸਿਲਸਿਲਾ ਜਿਸ ਸਿਲਸਿਲੇ ਦੇ ਵਿੱਚ ਅਸੀਂ ਕੁਝ ਨਾ ਕੁਝ ਖਾਸ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਅਜਿਹਾ ਜੋ ਕਿ ਜਾਣਕਾਰੀਆਂ ਦੇ ਭਰਪੂਰ ਹੁੰਦਾ ਹੈ ਤੁਹਾਡੇ ਲਈ ਜਾਣਕਾਰੀ ਵਰਧਕ ਹੁੰਦਾ ਹੈ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਦਾ ਹੈ ਸੋ ਦੋਸਤੋ ਅੱਜ ਦਾ ਦਿਨ ਹੈ ਸਾਡਾ ਅੰਤਰਰਾਸ਼ਟਰੀ ਰੋਸ਼ਨੀ ਦਿਵਸ ਅਤੇ ਅੱਜ ਦੀ ਸਾਡੀ ਗੱਲ ਦਾ ਵਿਸ਼ਾ ਵੀ ਇਹੀ ਹੈ ਰੋਸ਼ਨੀ ਜਿਸ ਨੂੰ ਦੇਖਦਿਆਂ ਹੀ ਸਾਡੀਆਂ ਅੱਖਾਂ ਚਮਕਣ ਲੱਗ ਜਾਂਦੀਆਂ ਨੇ ਰੋਸ਼ਨੀ ਜਿਸ ਸ਼ਬਦ ਨੂੰ ਸੁਣਦਿਆਂ ਹੀ ਸਾਡੇ ਮੂਹਰਿਓਂ ਹਨੇਰਾ ਦੂਰ ਹੋ ਜਾਂਦਾ ਹੈ ਸਾਡੇ ਸਾਹਮਣੇ ਚਾਨਣ ਛਾ ਜਾਂਦਾ ਹੈ ਜੀ ਹਾਂ ਉਸੇ ਹੀ ਰੋਸ਼ਨੀ ਦੀ ਗੱਲ ਕਰ ਰਹੇ ਹਾਂ ਅੱਜ ਅਸੀਂ ਅੰਤਰਰਾਸ਼ਟਰੀ ਪ੍ਰਕਾਸ਼ ਦਿਵਸ ਜਾਂ ਫਿਰ ਰੋਸ਼ਨੀ ਦਿਵਸ ਹਰ ਸਾਲ 16 ਮਈ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਦੁਨੀਆ ਭਰ ਦਾ ਧਿਆਨ ਪ੍ਰਕਾਸ਼ ਦੇ ਵੱਲ ਖਿੱਚਿਆ ਜਾ ਸਕੇ ਅਤੇ ਇਹ ਕਿਵੇਂ ਜੀਵਨ ਨੂੰ ਬਿਹਤਰ ਬਣਾ ਸਕਦਾ ਹੈ ਇਸ ਬਾਰੇ 'ਚ ਸੋਚਿਆ ਜਾ ਸਕੇ ਵਿਚਾਰਿਆ ਜਾ ਸਕੇ ਦੋਸਤੋ ਇਹ ਦਿਵਸ ਵਿਗਿਆਨ ਸੱਭਿਆਚਾਰ ਅਤੇ ਕਲਾ ਸਿੱਖਿਆ ਅਤੇ ਟਿਕਾਊ ਵਿਕਾਸ ਦੇ ਨਾਲ ਨਾਲ ਦਵਾਈਆਂ ਸੰਚਾਰ ਅਤੇ ਊਰਜਾ ਵਰਗੇ ਹੋਰ ਵੱਖ ਵੱਖ ਖੇਤਰਾਂ ਵਿੱਚ ਰੋਸ਼ਨੀ ਦੀ ਭੂਮਿਕਾ ਦਾ ਜਸ਼ਨ ਮਨਾਉਂਦਾ ਹੈ ਇਹ ਜਸ਼ਨ ਦੁਨੀਆ ਭਰ ਦੇ ਸਮਾਜ ਦੇ ਬਹੁਤ ਸਾਰੇ ਖੇਤਰਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਆਗਿਆ ਦਿੰਦਾ ਹੈ ਜੋ ਕਿ ਇਹ ਦਰਸਾਉਂਦੀਆਂ ਨੇ ਕਿ ਵਿਗਿਆਨ ਤਕਨਾਲੋਜੀ ਕਲਾ ਅਤੇ ਸੱਭਿਆਚਾਰ ਯੂਨੈਸਕੋ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਕਿਵੇਂ ਮਦਦ ਕਰਦੀ ਹੈ ਜਾਂ ਕੀਤੀ ਜਾ ਸਕਦੀ ਹੈ ਅਤੇ ਸ਼ਾਂਤੀਪੂਰਨ ਸਮਾਜ ਦੀ ਨੀਂਹ ਕਿਵੇਂ ਰੱਖੀ ਜਾ ਸਕਦੀ ਹੈ ਅੱਜ ਦਾ ਅੰਤਰਰਾਸ਼ਟਰੀ ਰੋਸ਼ਨੀ ਦਿਵਸ 16 ਮਈ ਨੂੰ ਮਨਾਇਆ ਜਾਂਦਾ ਹੈ ਜੋ ਕਿ 1960 ਦੇ ਵਿੱਚ ਭੌਤਿਕ ਵਿਗਿਆਨੀ ਅਤੇ ਇੰਜੀਨੀਅਰ ਥਿਓਡੋਰ ਮੈਨਨ ਦੁਆਰਾ ਲੇਜ਼ਰ ਦੇ ਪਹਿਲੇ ਸਫਲ ਆਪਰੇਸ਼ਨ ਦੀ ਵਰ੍ਹੇਗੰਢ ਦੀ ਯਾਦ ਹੈ ਇਹ ਦਿਨ ਵਿਗਿਆਨੀਆਂ ਦੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸ਼ਾਂਤੀ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਲਈ ਇਸ ਦੀ ਸੰਭਾਵਨਾ ਨੂੰ ਵਰਤਣ ਦਾ ਸੱਦਾ ਦਿੰਦਾ ਹੈ ਰੋਸ਼ਨੀ ਸਾਡੀ ਜ਼ਿੰਦਗੀ ਦੇ ਵਿੱਚ ਚਾਨਣ ਬਖੇਰ ਦਿੰਦੀ ਹੈ ਸਾਨੂੰ ਸਾਰੇ ਪਾਸੇ ਰੋਸ਼ਨੀ ਦੇ ਨਾਲ ਜਗਮਗਾਹਟ ਮਹਿਸੂਸ ਹੁੰਦੀ ਹੈ ਫਿਰ ਸਾਨੂੰ ਹਨੇਰੇ ਤੋਂ ਕਿਸੇ ਕਿਸਮ ਦਾ ਡਰ ਨਹੀਂ ਲੱਗਦਾ ਰੋਸ਼ਨੀ ਦਿਵਸ ਦਾ ਉਦੇਸ਼ ਵਿਗਿਆਨਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਸ਼ਾਂਤੀ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਲਈ ਰੋਸ਼ਨੀ ਆਧਾਰਿਤ ਤਕਨਾਲੋਜੀਆਂ ਦੀ ਸੰਭਾਵਨਾਵਾਂ ਦੀ ਪੜਚੋਲ ਕਰਨਾ ਹੈ ਇੱਕ ਅਧਿਐਨ ਕਰਨ ਤੋਂ ਬਾਅਦ ਉਸ ਵਿੱਚ ਸਫਲਤਾ ਜਦੋਂ ਸਾਨੂੰ ਹਾਸਿਲ ਹੋ ਜਾਂਦੀ ਹੈ ਤਾਂ ਹੋਰ ਬਹੁਤ ਸਾਰੇ ਰਸਤੇ ਅੱਗੇ ਖੁੱਲ੍ਹ ਜਾਂਦੇ ਨੇ ਜਿਹੜੇ ਕਿ ਇਸ ਗੱਲ ਦਾ ਸਾਨੂੰ ਅਹਿਸਾਸ ਕਰਾਉਂਦੇ ਨੇ ਕਿ ਤੁਸੀਂ ਕਦਮ ਦਰ ਕਦਮ ਅੱਗੇ ਵੱਧਦੇ ਜਾਓ ਅਤੇ ਤੁਹਾਡੇ ਸਾਹਮਣੇ ਜੋ ਵੀ ਬ੍ਰਹਿਮੰਡ ਦੇ ਭੇਦ ਪਏ ਨੇ ਉਹ ਖੁੱਲ੍ਹ ਕੇ ਸਾਹਮਣੇ ਆ ਜਾਣਗੇ ਪਰ ਇੱਕ ਨਿਸ਼ਚੇ ਦੇ ਨਾਲ ਸੋ ਸੰਭਾਵਨਾਵਾਂ ਬਹੁਤ ਸਾਰੀਆਂ ਹੁੰਦੀਆਂ ਨੇ ਤੋ ਉਹਨਾਂ ਸੰਭਾਵਨਾਵਾਂ ਦੀ ਖੋਜ ਕਰਨਾ ਹੀ ਇਸ ਰੋਸ਼ਨੀ ਦਿਵਸ ਦਾ ਉਦੇਸ਼ ਹੈ ਅੰਤਰਰਾਸ਼ਟਰੀ ਰੋਸ਼ਨੀ ਦਿਵਸ ਸਾਡੇ ਜੀਵਨ ਦੇ ਵਿੱਚ ਰੋਸ਼ਨੀ ਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ ਦੋਸਤੋ ਅਤੇ ਭਵਿੱਖ ਵਿੱਚ ਅਜਿਹੀਆਂ ਰੋਸ਼ਨੀ ਨਾਲ ਸੰਬੰਧਿਤ ਹੋਰ ਵਿਗਿਆਨਿਕ ਕਾਢਾਂ ਦੇ ਲਈ ਸਾਨੂੰ ਪ੍ਰੇਰਨਾ ਵੀ ਦਿੰਦਾ ਹੈ ਗਲੋਬਲ ਭਾਗੀਦਾਰੀ ਦੇ ਲਈ ਵਿਗਿਆਨਿਕ ਖੋਜ ਨੂੰ ਭਾਈਚਾਰਕ ਸਿੱਖਿਆ ਦੇ ਨਾਲ ਜੋੜਨ ਦੇ ਲਈ ਵਿਸ਼ਵ ਪੱਧਰ ਦੀਆਂ ਗਤੀਵਿਧੀਆਂ ਨੂੰ ਆਯੋਜਿਤ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਪ੍ਰਦਰਸ਼ਨ ਸ਼ਾਮਿਲ ਹੁੰਦੇ ਨੇ ਆਪਟਿਕਸ ਅਤੇ ਫੋਟੋਨਿਕਸ ਭਵਿੱਖ ਦੇ ਕਾਰਜਬਲ ਨੂੰ ਕਿਵੇਂ ਆਕਾਰ ਦਿੰਦੇ ਨੇ ਇਸ ਬਾਰੇ 'ਚ ਜਾਣਕਾਰੀ ਦਿੱਤੀ ਜਾਂਦੀ ਹੈ ਇੱਕ ਟਿਕਾਊ ਭਵਿੱਖ ਦੇ ਲਈ ਰੋਸ਼ਨੀ ਥੀਮ ਜੋ ਅੱਜ ਦੇ ਅੰਤਰਰਾਸ਼ਟਰੀ ਰੋਸ਼ਨੀ ਦਿਵਸ ਦਾ ਥੀਮ ਹੈ ਇਸ ਗੱਲ 'ਤੇ ਕੇਂਦਰਿਤ ਕਰਦਾ ਹੈ ਕਿ ਕਿਵੇਂ ਰੋਸ਼ਨੀ ਆਧਾਰਿਤ ਤਕਨਾਲੋਜੀਆਂ ਜਿਵੇਂ ਕਿ ਊਰਜਾ ਕੁਸ਼ਲ ਰੋਸ਼ਨੀ ਅਤੇ ਹਰਾ ਨਿਰਮਾਣ ਇੱਕ

ਟਿਕਾਊ ਸੰਸਾਰ ਦੇ ਵਿੱਚ ਯੋਗਦਾਨ ਪਾਉਂਦੀਆਂ ਨੇ, ਇਸ ਦੀ ਮਹੱਤਤਾ ਨੂੰ ਹੋਰ ਵੀ ਜ਼ਿਆਦਾ ਵਧਾ ਦਿੰਦੀਆਂ ਨੇ। ਦੋਸਤੋ, ਰੋਸ਼ਨੀ ਦੇ ਅਧਿਐਨ ਨੇ ਵਿਕਲਪ, ਊਰਜਾ ਸਰੋਤਾਂ, ਜੀਵਨ ਰੱਖਿਅਕ ਅਤੇ ਕਈ ਖੋਜਾਂ ਦੇ ਵਿੱਚ ਤਰੱਕੀ ਕੀਤੀ ਹੈ, ਜਿਨ੍ਹਾਂ ਨੇ ਸਮਾਜ ਨੂੰ ਬਦਲ ਦਿੱਤਾ ਹੈ ਅਤੇ ਬ੍ਰਹਿਮੰਡ ਦੀ ਸਮਝ ਨੂੰ ਡੂੰਘਾ ਕੀਤਾ ਹੈ। ਇਸ ਮੌਕੇ ਤੇ ਯੂਨੈਸਕੋ ਨੇ ਵਿਗਿਆਨਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸ਼ਾਂਤੀ ਤੇ ਟਿਕਾਊ ਵਿਕਾਸ ਦੇ ਲਈ ਰੋਸ਼ਨੀ ਦੀ ਸ਼ਕਤੀ ਦੀ ਵਰਤੋਂ ਕਰਨ ਦੇ ਲਈ ਸਭ ਨੂੰ ਸੱਦਾ ਦਿੱਤਾ ਹੈ। ਇਹ ਰੋਸ਼ਨੀ ਜੋ ਸਾਡੇ ਕੋਲ ਇੱਕ ਅਜਿਹਾ ਸਰੋਤ ਹੈ ਜਿਸ ਦੇ ਰਾਹੀਂ ਅਸੀਂ ਬਹੁਤ ਸਾਰੇ ਅਜਿਹੇ ਕਾਰਜ ਕਰ ਸਕਦੇ ਹਾਂ, ਅਜਿਹੀ ਖੋਜਾਂ ਨੂੰ ਅੰਜਾਮ ਦੇ ਸਕਦੇ ਹਾਂ ਜੋ ਸਾਡੇ ਆਉਣ ਵਾਲੇ ਜੀਵਨ ਨੂੰ ਹੋਰ ਵੀ ਜ਼ਿਆਦਾ ਸੁਵਿਧਾਜਨਕ ਅਤੇ ਸੁਖਮਈ ਬਣਾ ਸਕਦੀਆਂ ਨੇ। ਸੋ ਅਜਿਹੀਆਂ ਖੋਜਾਂ ਦੇ ਲਈ ਆਪਣੇ ਮਨ ਨੂੰ, ਆਪਣੇ ਸੋਚ ਨੂੰ ਪ੍ਰੇਰਿਤ ਕਰਨਾ ਸਾਨੂੰ ਜ਼ਰੂਰ ਚਾਹੀਦਾ ਹੈ। 2015 ਦੇ ਵਿੱਚ ਅੰਤਰਰਾਸ਼ਟਰੀ ਪ੍ਰਕਾਸ਼ ਸਾਲ ਬਾਅਦ ਇਸ ਦਿਵਸ ਦੀ ਸ਼ੁਰੂਆਤ ਹੋਈ ਅਤੇ ਇਹ ਦਿਨ ਘਾਨਾ, ਮੈਕਸੀਕੋ, ਨਿਊਜ਼ੀਲੈਂਡ ਅਤੇ ਰੂਸੀ ਸੰਘ ਦੁਆਰਾ ਪ੍ਰਸਤਾਵਿਤ ਕੀਤਾ ਗਿਆ, ਜਿਸ ਨੂੰ ਯੂਨੈਸਕੋ ਦੇ ਕਾਰਜਕਾਰੀ ਬੋਰਡ ਦੇ ਦੁਆਰਾ ਸਮਰਥਨ ਦਿੱਤਾ ਗਿਆ ਸੀ। ਰੋਸ਼ਨੀ ਦੇ ਅਧਿਐਨ ਅਤੇ ਰੋਸ਼ਨੀ ਆਧਾਰਿਤ ਤਕਨਾਲੋਜੀਆਂ ਨੇ ਸਾਡੀ ਦੁਨੀਆ ਨੂੰ ਅਸਾਧਾਰਨ ਤਰੀਕਿਆਂ ਦੇ ਨਾਲ ਬਦਲਣ ਦੇ ਵਿੱਚ ਸਾਡੀ ਮਦਦ ਕੀਤੀ ਹੈ। ਰੋਸ਼ਨੀ ਆਧਾਰਿਤ ਤਕਨਾਲੋਜੀਆਂ ਵਿੱਚ ਮਾਈਕਰੋਸਕੋਪ, ਐਕਸਰੇ ਮਸ਼ੀਨਾਂ, ਦੂਰਬੀਨਾਂ, ਕੈਮਰੇ, ਇਲੈਕਟ੍ਰੋਨਿਕ ਲਾਈਟਾਂ ਅਤੇ ਟੀਵੀ ਸਕਰੀਨ ਸ਼ਾਮਲ ਨੇ। ਇਸ ਅੰਤਰਰਾਸ਼ਟਰੀ ਰੋਸ਼ਨੀ ਦਿਵਸ ਦਾ ਉਦੇਸ਼ ਵਿਗਿਆਨਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਸ਼ਾਂਤੀ ਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਲਈ ਵਿਗਿਆਨ ਦੀ ਸੰਭਾਵਨਾ ਨੂੰ ਵਰਤਣਾ ਹੈ। ਅਸੀਂ ਸਾਰੇ ਹੀ ਜਾਣਦੇ ਹਾਂ ਦੋਸਤੋ ਕਿ ਸਮਾਂ ਜੋ ਅੱਜ ਕੱਲ੍ਹ ਦਾ ਹੈ, ਅਜੋਕਾ ਸਮਾਂ ਹੈ, ਆਧੁਨਿਕ ਯੁੱਗ ਹੈ, ਉਹ ਆਧੁਨਿਕ ਇਸ ਲਈ ਹੈ ਕਿਉਂਕਿ ਵਿਗਿਆਨ ਦੀਆਂ ਖੋਜਾਂ ਨੇ ਇਹ ਜ਼ਰੂਰ ਦਰਸਾ ਦਿੱਤਾ ਹੈ ਕਿ ਵਿਗਿਆਨਿਕ ਸੋਚ ਦੇ ਨਾਲ ਜੇਕਰ ਤੁਸੀਂ ਸੋਚ ਨੂੰ ਲੈ ਕੇ ਅੱਗੇ ਵੱਧਦੇ ਹੋ ਤਾਂ ਤੁਹਾਡੀ ਸੋਚ ਦੇ ਦਾਇਰੇ ਜਿਹੜੇ ਨੇ ਹੋਰ ਵੀ ਜ਼ਿਆਦਾ ਵੱਡੇ ਅਤੇ ਵਿਸ਼ਾਲ ਹੋ ਜਾਂਦੇ ਨੇ ਅਤੇ ਇਸ ਬ੍ਰਹਿਮੰਡ ਦੇ ਜੋ ਦਾਇਰੇ ਨੇ ਉਸ ਦਾਇਰੇ ਦੇ ਵਿੱਚ ਰੋਸ਼ਨੀਆਂ ਦਾ ਇਹ ਜੋ ਸਮਾ ਵੇਸ਼ ਬਣਦਾ ਹੈ, ਜੋ ਰੋਸ਼ਨੀ ਬਣਦੀ ਹੈ, ਉਸ ਰੋਸ਼ਨੀ ਦੇ ਨਾਲ ਅਸੀਂ ਹੋਰ ਬਹੁਤ ਕੁਝ ਅਜਿਹਾ ਨਵਾਂ ਸਿਰਜ ਸਕਦੇ ਹਾਂ ਜਾਂ ਕੁਝ ਅਜਿਹਾ ਲੱਭ ਸਕਦੇ ਹਾਂ ਜਿਸ ਦੇ ਲਈ ਅਸੀਂ ਕਈ ਪ੍ਰਕਾਰ ਦੀ ਤਕਨਾਲੋਜੀਆਂ ਦਾ ਇਸਤੇਮਾਲ ਕਰ ਸਕਦੇ ਹਾਂ ਔਰ ਉਸਨੂੰ ਇਨਸਾਨ, ਇਨਸਾਨੀਅਤ ਅਤੇ ਬ੍ਰਹਿਮੰਡ ਦੇ ਭੇਦਾਂ ਦੇ ਲੱਭਣ ਦੇ ਨਾਲ ਨਾਲ ਮਨੁੱਖਤਾ ਦੇ ਲਈ ਵੀ ਅਸੀਂ ਉਸਦਾ ਇਸਤੇਮਾਲ ਕਰ ਸਕਦੇ ਹਾਂ। ਸੋ ਮਨੁੱਖਤਾ ਦੀ ਭਲਾਈ ਦੇ ਲਈ ਕੀਤਾ ਗਿਆ ਕੋਈ ਵੀ ਕੰਮ ਸਾਡੇ ਜੀਵਨ ਦੇ ਲਈ ਸਾਡਾ ਉਦੇਸ਼ ਹੋਣਾ ਚਾਹੀਦਾ ਹੈ, ਭਾਵੇਂ ਉਹ ਤੁਹਾਡੇ ਆਪਣੇ ਅੰਦਰ ਦੀ ਰੋਸ਼ਨੀ ਨੂੰ ਪਹਿਚਾਨਣਾ ਹੋਵੇ ਜਾਂ ਫਿਰ ਪੂਰੇ ਬ੍ਰਹਿਮੰਡ ਦੀ ਰੋਸ਼ਨੀ ਦਾ ਭੇਦ ਲੱਭਣਾ ਹੋਵੇ। ਸੋ ਇਸ ਲਈ ਦੋਸਤੋ, ਰੋਸ਼ਨੀ ਸਾਡੇ ਜੀਵਨ ਨੂੰ ਰੋਸ਼ਨਾ ਦਿੰਦੀ ਹੈ, ਇਸ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਅੱਜ ਦੇ ਅੰਤਰਰਾਸ਼ਟਰੀ ਰੋਸ਼ਨੀ ਦਿਵਸ 'ਤੇ ਜੋ ਤੁਹਾਨੂੰ ਮੈਂ ਜਾਣਕਾਰੀ ਦਿੱਤੀ ਹੈ, ਉਮੀਦ ਕਰਦੀ ਹਾਂ ਕਿ ਤੁਹਾਡੇ ਲਈ ਜ਼ਰੂਰ ਫਾਇਦੇਮੰਦ ਸਾਬਿਤ ਹੋਏਗੀ ਔਰ ਤੁਸੀਂ ਮੇਰੀ ਇਸ ਜਾਣਕਾਰੀ ਨਾਲ ਜ਼ਰੂਰ ਇਤਫਾਕ ਅਤੇ ਸਹਿਮਤੀ ਆਪਣੀ ਰੱਖਦੇ ਹੋਵੋਗੇ। ਸੋ ਜੀ, ਹੁਣ ਵੱਧਦੇ ਹਾਂ ਸਾਡੇ ਅਗਲੇ ਸਿਲਸਿਲੇ ਦੇ ਵੱਲ। ਅਗਲਾ ਸਿਲਸਿਲਾ ਨਾਟਕ ਤੁਹਾਡੀ ਨਜ਼ਰ ਕਰਨ ਜਾ ਰਹੀ ਹਾਂ, ਜਿਸਦਾ ਨਾਮ ਹੈ ਪ੍ਰੋਮੋਸ਼ਨ। ਆਓ ਸੁਣਦੇ ਹਾਂ।

0: ਰਸੋਈ ਚ ਰੱਖਿਆ ਹੀ ਹੈ, ਕਿਤੇ ਅੱਗ ਤਾਂ ਨਹੀਂ ਲੱਗ ਗਈ? ਕੁਝ ਜਲਨ ਦੀ ਸਮੈਲ ਆ ਰਹੀ ਹੈ।
1: ਓ ਮੈਡਮ ਜੀ, ਤੁਸੀਂ ਆਪ ਹੀ ਤਾਂ ਗੈਸ ਉੱਤੇ ਭੜਥੇ ਵਾਸਤੇ ਪਤੰਗ ਰੱਖ ਕੇ ਆਏ ਸੀ, ਉਹੀ ਸੜੇ ਹੋਣੇ ਨੇ।
0: ਓ ਫੋਤ ਜਾ, ਫਿਰ ਜਲਦੀ ਜਾ ਕੇ ਗੈਸ ਆਫ ਕਰ।
1: ਓ ਜਾਨੀ ਆ, ਤੁਸੀਂ ਤਾਂ ਐਵੇਂ ਹੀ ਕਰਭਾ ਜਾਂਦੇ ਹੋ।
0: ਓਫ ਮਾਈ ਗੋਡ, ਡੈਡ ਨੇ ਕਿਸ ਨਿਖੱਟੂ ਦੇ ਲੜ ਲਾ ਦਿੱਤਾ ਮੈਨੂੰ। ਇਹਨਾਂ ਨੇ ਕਿ ਇੱਕ ਮਾਈਕ੍ਰੋਵੇਵ ਹੀ ਲਿਆ ਦੇਣ, ਸੋਚਿਆ ਸੀ ਨੈਸ਼ਨਲ ਹਾਈਵੇ 'ਚ ਜੇ ਹੀ ਲੱਗੇ ਹੋਏ ਆ, ਖੂਬ ਕਮਾਈ ਕਰਦੇ ਹੋਣੇ ਆ। ਪਰ ਕਿੱਥੇ, ਇਹਨਾਂ ਨੂੰ ਤਾਂ ਹਰ ਵੇਲੇ ਇਮਾਨਦਾਰੀ ਦਾ ਭੂਤ ਚਮੜਿਆ ਰਹਿੰਦਾ, ਨਾ ਆਪ ਖਾਂਦੇ ਆ ਤੇ ਨਾ ਆਪਣੇ ਅਫਸਰਾਂ ਨੂੰ ਖਵਾਉਂਦੇ ਆ। ਇਸੇ ਕਰਕੇ ਤਾਂ ਹਾਲੇ ਤੱਕ ਪ੍ਰਮੋਸ਼ਨ ਨਹੀਂ ਹੋਈ, ਰਹਿ ਗਏ ਨਾ ਉਹੀ ਜੇ ਤੇ ਜੇ।
2: ਮੈਂ ਕਿਹਾ ਬਬਲੀ ਡਾਰਲਿੰਗ, ਕੀ ਗੱਲ, ਬੜਾ ਆਪਣੇ ਜੇਈ ਦਾ ਨਾਮ ਜਪਦੀ ਪਈ ਹੈ, ਆਖਿਰ ਇਰਾਦਾ ਕੀ ਹੈ?
0: ਇਰਾਦਾ ਹੈ ਆਪਣੇ ਪਾਪਾ ਦੇ ਘਰ ਵਾਪਸ ਚਲੇ ਜਾਣ ਦਾ।
2: ਕੀ ਗੱਲ, ਸਭ ਸੁਖ ਸ਼ਾਂਤ ਹੈ ਉੱਥੇ?
0: ਉੱਥੇ ਤੇ ਸਭ ਠੀਕ ਹੈ, ਪਰ ਇੱਥੇ ਕੁਝ ਠੀਕ ਨਹੀਂ ਹੈਗਾ ਅਰਮਾਨ।
2: ਆਖਿਰ ਹੋਇਆ ਕੀ ਹੈ ਬਬਲੀ?
0: ਹਾਲੇ ਕੁਝ ਹੋਇਆ ਹੀ ਨਹੀਂ। ਓਕੇ, ਹੁਣ ਹੋਏਗਾ ਜਦ ਮੈਂ ਆਪਣੇ ਪੇਰੈਂਟਸ ਦੇ ਘਰ ਚਲੀ ਗਈ ਨਾ, ਹਮੇਸ਼ਾ ਹਮੇਸ਼ਾ ਵਾਸਤੇ। ਪਤਾ ਨਹੀਂ ਤੁਹਾਡੇ ਘਰਦੇ ਨੇ ਕੀ ਸੋਚ ਕੇ ਤੁਹਾਡਾ ਨਾਮ ਰੱਖਿਆ ਸੀ ਅਰਮਾਨ। ਦੇਖੋ, ਉਸ ਬੰਦੇ ਦਾ ਨਾਮ ਅਰਮਾਨ ਰੱਖ ਦਿੱਤਾ ਜਿਹਦਾ ਲਾਈਫ 'ਚ ਕੋਈ ਅਰਮਾਨ ਹੀ ਹੈ ਨਹੀਂ। ਨਾ ਕੁਛ ਅੱਛਾ ਖਾਣ ਦਾ ਅਰਮਾਨ, ਨਾ ਅੱਛਾ ਪਹਿਨਣ ਦਾ ਅਰਮਾਨ, ਨਾ ਲਗਜ਼ਰੀ ਦਾ ਅਰਮਾਨ, ਨਾ ਕੰਫਰਟ ਦਾ ਅਰਮਾਨ। ਬਸ ਕਰੋ ਆਫਿਸ, ਆਫਿਸ ਤੋਂ ਕਰ, ਬਸ ਡੇਲੀ ਆ ਜਾਂਦੇ ਨੇ ਓਈ ਖਾਲੀ ਹੱਥ ਲਟਕਾਉਂਦੇ ਹੋਏ।
2: ਜੇ ਮੇਰਾ ਨਾਮ ਅਰਮਾਨ ਠੀਕ ਨਹੀਂ ਹੈ ਨਾ, ਤਾਂ ਨਾਮ ਤੇਰਾ ਵੀ ਠੀਕ ਨਹੀਂ ਹੈ ਬਬਲੀ।
0: ਉਹ ਕਿਸ ਤਰ੍ਹਾਂ?
2: ਤੇਰਾ ਨਾਮ ਬਬਲੀ ਨਹੀਂ, ਯਬਲੀ ਹੋਣਾ ਚਾਹੀਦਾ ਸੀ, ਯਬਲੀ।
0: ਓਹੋ, ਹੁਣ ਤਾਂ ਤੁਹਾਨੂੰ ਮੇਰੀਆਂ ਗੱਲਾਂ ਯਬਲੀਆਂ ਲੱਗਦੀਆਂ ਨੇ।
2: ਤੇ ਹੋਰ ਕੀ, ਆ ਪੈਸੇ ਵਾਲੀਆਂ, ਸਟੇਟਸ ਵਾਲੀਆਂ, ਲਗਜ਼ਰੀਜ਼ ਵਾਲੀਆਂ ਤੇਰੀਆਂ ਗੱਲਾਂ ਯਬਲੀਆਂ ਨਹੀਂ ਤਾਂ ਹੋਰ ਕੀ ਹੁੰਦੀਆਂ ਨੇ? ਵੀ ਤੈਨੂੰ ਚੰਗਾ ਭਲਾ ਪਤਾ ਹੈ ਕਿ ਮੈਂ ਇੱਕ ਸਿੰਪਲ ਜੇਈ ਹਾਂ, ਜੂਨੀਅਰ ਇੰਜੀਨੀਅਰ। ਜਿੰਨੀ ਮੇਰੀ ਸੈਲਰੀ ਆ, ਸਾਰੀ ਦੀ ਸਾਰੀ ਤੇਰੇ ਹੱਥੇ ਰੱਖ ਦੇਣਾ ਹਰੇਕ ਮਹੀਨੇ।
0: ਜੂਨੀਅਰ ਤੋਂ ਸੀਨੀਅਰ ਵੀ ਬਣੋ ਨਾ, ਇੰਨੀ ਕੁ ਸੈਲਰੀ ਦੇ ਨਾਲ ਬਣਦਾ ਕੀ ਹੈ?
2: ਦੇਖ ਬਬਲੀ ਡਾਰਲਿੰਗ, ਜੋ ਮਰਜ਼ੀ ਹੋ ਜਾਏ, ਮੈਂ ਆਪਣੇ ਅਸੂਲਾਂ ਨੂੰ ਨਹੀਂ ਛੱਡ ਸਕਦਾ।
0: ਤੇ ਮੈਨੂੰ
2: ਛੱਡ ਤੇ ਮੈਂ ਤੈਨੂੰ ਵੀ ਨਹੀਂ ਸਕਦਾ ਜਾਨ, ਤੂੰ ਤਾਂ ਜਾਨ ਹੈ ਮੇਰੀ।
0: ਰਹਿਣ ਦਿਓ ਆਪਣੀਆਂ ਚਿਕਨੀਆਂ ਚੁਪੜੀਆਂ, ਹਰ ਵਾਰੀ ਨਾ ਇਸੇ ਤਰ੍ਹਾਂ ਦੀਆਂ ਗੱਲਾਂ ਕਰਕੇ ਤੁਸੀਂ ਮੇਰਾ ਗੁੱਸਾ ਠੰਡਾ ਕਰ ਦਿੰਦੇ ਹੋ।
2: ਚੱਲ ਤਿਆਰ ਹੋ ਜਾ ਫਟਾਫਟ, ਤੈਨੂੰ ਫਲੂਦੇ ਵਾਲੀ ਕੁਲਫੀ ਖਵਾ ਕੇ ਲਿਆਉਣਾ।
0: ਓਫ ਮਾਈ ਗੋਡ, ਸੋਚਿਆ ਸੀ ਮੇਰਾ ਹੱਬੀ ਮੈਨੂੰ ਡੇਲੀ ਨਵੇਂ ਨਵੇਂ ਫਲੇਵਰਸ ਵਾਲੀ ਆਈਸਕ੍ਰੀਮ ਖਵਾਵੇਗਾ, ਪਰ ਰਹਿ ਗਈ ਨਾ ਕਿਸਮਤ ਚ ਉਹੀ ਫਲੂਦੇ ਵਾਲੀ ਕੁਲਫੀ।
2: ਹੈਲੋ, ਹਾਂ ਦੱਸ ਰਾਮ ਲਾਲ, ਰੋਡ ਰੋਲਰ ਫੇਰ ਖਰਾਬ ਹੋ ਗਿਆ? ਓ ਯਾਰ, ਤੈਨੂੰ ਕਿੰਨੀ ਵਾਰੀ ਕਿਹਾ ਬਈ ਇਹਦੀ ਕਿਸੇ ਸਹੀ ਮਕੈਨਿਕ ਕੋਲੋਂ ਰਿਪੇਅਰ ਕਰਵਾ, ਡੇਲੀ ਰਿਪੇਅਰ ਦੇ ਝੂਠੇ ਸੱਚੇ ਬਿੱਲ ਲੈ ਆਉਂਦੇ ਹੋ ਪਾਸ ਕਰਾਉਣ ਲਈ, ਪਰ ਰਿਪੇਅਰ ਨਹੀਂ ਕਰਾਉਂਦੇ। ਆਉਣਾ ਮੈਂ, ਆ ਕੇ ਕਰਦਾ ਕੁਛ। ਹਾਂ ਬਬਲੀ ਡਾਰਲਿੰਗ, ਫਲੂਦੇ ਵਾਲੀ ਕੁਲਫੀ ਕੈਂਸਲ।
0: ਕੀ ਕਿਹਾ, ਅੱਜ ਫੇਰ ਕੈਂਸਲ?
2: ਕੀ ਕਰਾਂ ਜਾਨ, ਰਾਮ ਲਾਲ ਨੇ ਫੇਰ ਰੋਡ ਰੋਲਰ ਖਰਾਬ ਕਰ ਲਿਆ, ਫੋਨ ਆਇਆ ਸੀ। ਗੁੱਸਾ ਨਾ ਕਰੀ ਜਾਨ, ਕੱਲ ਪੱਕਾ ਚੱਲਾਂਗੇ ਬਾਜ਼ਾਰ ਤੇ ਨਾਲੇ ਤੇਰੀ ਚੋਇਸ ਦੀ ਆਈਸਕ੍ਰੀਮ ਵੀ ਖਾਵਾਂਗੇ। ਅੱਜ ਲਈ ਸੌਰੀ ਹੈ, ਮੈਨੂੰ ਹੁਣ ਜਾਣਾ ਪੈਣਾ, ਸੌਰੀ ਡਾਰਲਿੰਗ, ਸੀ ਯੂ ਸੂਨ, ਓਕੇ ਬਾਏ
0: ਬਾਏ। ਮਾਈ ਗੋਡ, ਕੈਸਾ ਹਸਬੈਂਡ ਪੱਲੇ ਪਿਆ ਮੇਰੀ, ਮੇਰੀ ਤਾਂ ਬਿਲਕੁਲ ਪਰਵਾਹ ਹੀ ਨਹੀਂ ਇਹਨੂੰ। ਮੇਰੇ ਨਾਲੋਂ ਤਾਂ ਰੋਡ ਰੋਲਰ ਜ਼ਿਆਦਾ ਇੰਪੋਰਟੈਂਟ ਹੈ ਇਹਨਾਂ ਵਾਸਤੇ। ਸ਼ੁਕਰ ਹੈ ਹਾਲੇ ਮੈਂ ਕੱਪੜੇ ਨਹੀਂ ਸੀ ਚੇਂਜ ਕੀਤੇ, ਪਰ ਨਾ ਖਾਮ ਖਾ ਮੇਰੀ ਮਿਹਨਤ ਬੇਕਾਰ ਜਾਂਦੀ। ਹੁਣ ਕੌਣ ਆ ਗਿਆ ਹੈ? ਆ ਜਾਓ, ਦਰਵਾਜ਼ਾ ਤਾਂ ਖੁੱਲ੍ਹਾ ਹੀ ਹੈ।
3: ਜੇ ਮੈਡਮ ਜੀ ਇਜਾਜ਼ਤ ਦੇਣ ਤੇ ਮੈਂ ਅੰਦਰ ਆ ਜਾਵਾਂ।
0: ਓ ਠੇਕੇਦਾਰ ਸਾਹਿਬ, ਤੁਸੀਂ ਆ ਜਾਓ ਆ ਜਾਓ।
3: ਆ ਬੱਚਿਆਂ ਲਈ ਮਠਿਆਈ ਲਿਆਇਆ ਸੀ ਸ਼ਹਿਰ ਦੇ ਸਭ ਤੋਂ ਮਹਿੰਗੇ ਹਲਵਾਈ ਤੋਂ, ਕਰੋ ਮੂੰਹ ਮਿੱਠਾ।
0: ਮੂੰਹ ਮਿੱਠਾ ਕਿਸ ਖੁਸ਼ੀ ਚ?
3: ਕਿਹੜੀ ਖੁਸ਼ੀ ਮੈਡਮ ਜੀ, ਸਾਡੀਆਂ ਖੁਸ਼ੀਆਂ ਤੇ ਤਾਂ ਮਿੱਟੀ ਪਾਈ ਜਾਂਦੇ ਨੇ ਸਾਹਿਬ ਹੋਰੀ।
0: ਓਹੋ, ਮੈਂ ਤਾਂ ਇਹਨਾਂ ਨੂੰ ਬੜੀ ਵਾਰੀ ਕਿਹਾ ਕਿ ਠੇਕੇਦਾਰ ਦੌਲਤ ਰਾਮ ਚੰਗਾ ਬੰਦਾ ਹੈ, ਉਹਨੂੰ ਨਵੀਂ ਸੜਕ ਤੇ ਮਿੱਟੀ ਪਾਉਣ ਦਾ ਠੇਕਾ ਦੇ ਦਿਓ, ਪਰ ਕਹਿੰਦੇ ਨੇ ਕਿ ਨਹੀਂ, ਦੌਲਤ ਰਾਮ ਦਾ ਪਿਛਲਾ ਰਿਕਾਰਡ ਹੀ ਬੜਾ ਮਾੜਾ।
3: ਮੈਡਮ ਜੀ, ਮਿੱਟੀ ਪਾਓ ਪਿਛਲੇ ਰਿਕਾਰਡ।

0: ਤੁਸੀਂ ਹੁਣ ਦੀ ਗੱਲ ਕਰੋ, ਜ਼ਰਾ ਸੋਚੋ ਕੱਲੀ ਤਨਖਾਹ ਨਾਲ ਕੀ ਬਣਦਾ ਮਹਿੰਗਾਈ ਦੇ ਦੌਰ 'ਚ। ਘਰਾਂ ਦੀਆਂ 100 ਜ਼ਰੂਰਤਾਂ ਹੁੰਦੀਆਂ ਨੇ, ਨਾਲੇ ਕੱਲ੍ਹ ਨੂੰ ਬੱਚੇ ਹੋਣਗੇ, ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ, ਕਿਸੇ ਚੰਗੇ ਸਕੂਲ 'ਚ ਪਾਉਣਾ।
1: ਚੰਗੇ ਸਕੂਲ 'ਚ ਬੱਚਿਆਂ ਨੂੰ ਪੜ੍ਹਾਉਣਾ, ਇੰਨੀ ਸਾਡੀ ਕਿਸਮਤ ਚੰਗੀ ਕਿੱਥੇ?
0: ਮਿੱਟੀ ਪਾਓ ਕਿਸਮਤ 'ਤੇ, ਮੇਰੇ ਹੁੰਦਿਆਂ ਤੁਹਾਨੂੰ ਕਾਹਦੀ ਚਿੰਤਾ। ਬੱਚਿਆਂ ਦੀ ਪੜ੍ਹਾਈ ਦੀ ਸਾਰੀ ਜ਼ਿੰਮੇਵਾਰੀ ਮੇਰੀ। ਜ਼ਰਾ ਸੋਚੋ ਪਹਾੜਾਂ 'ਚ ਬਣੇ ਮਹਿੰਗੇ ਜੇ ਅੰਗਰੇਜ਼ੀ ਸਕੂਲ 'ਚ ਤੁਹਾਡਾ ਬੱਚਾ ਪੜ੍ਹਨ ਲਈ ਗਿਆ ਹੋਇਆ, ਤੁਸੀਂ ਆਪਣੀ ਨਵੀਂ ਲਗਜ਼ਰੀ ਗੱਡੀ 'ਤੇ ਢੇਰ ਸਾਰੇ ਗਿਫਟ ਲੈ ਕੇ ਬੱਚੇ ਨੂੰ ਮਿਲਣ ਜਾਂਦੇ
1: ਹੋ।
0: ਸਕੂਲ ਦੀਆਂ ਸਾਰੀਆਂ ਮੈਡਮਾਂ ਤੁਹਾਡੀ ਇੰਪੋਰਟਡ ਸਾੜੀ ਤੇ ਮਹਿੰਗੀ ਜਵੈਲਰੀ ਦੇਖ ਕੇ ਹੱਕੀਆਂ ਪੱਕੀਆਂ ਰਹਿ ਗਈਆਂ ਨੇ। ਸਕੂਲ ਦੀ ਪ੍ਰਿੰਸੀਪਲ ਕੋਲ ਆ ਕੇ ਤੁਹਾਡਾ ਪਰਫਿਊਮ ਸੁੰਘ ਕੇ ਪੁੱਛਦੀ ਹੈ,
1: ਓ ਮਾਈ ਗਾਡ,
0: ਇਹ ਖੁਸ਼ਬੂ ਕਿੱਥੋਂ ਆ ਰਹੀ ਹੈ?
2: ਕੱਦੂ ਦੀ ਸਬਜ਼ੀ ਸੜ ਗਈ ਹੈ ਸਾਰੀ।
1: ਫਿੱਟੇ ਮੂੰਹ, ਮੇਰੀ ਤਾਂ ਕਿਸਮਤ ਹੀ ਸੜ ਗਈ ਹੋਈ ਹੈ। ਪੰਮੀ ਗੈਸ ਬੰਦ ਕਰ ਦੇ।
0: ਉਹ ਮਿੱਟੀ ਪਾਓ ਜੀ ਕੱਦੂਆਂ ਤੇ। ਮੈਂ ਹੁਣੇ ਆਪਣੇ ਮੈਡਮ ਲਈ ਆਨਲਾਈਨ ਆਰਡਰ ਕਰ ਦਿੰਦਾ ਪਨੀਰ ਲਬਾਬ ਦਾ। ਬਸ ਸਾਹਿਬ ਹੋਰਾਂ ਨੂੰ ਕਿਸੇ ਤਰ੍ਹਾਂ ਮਨਾ ਕੇ ਨਵੀਂ ਸੜਕ 'ਤੇ ਮਿੱਟੀ ਪਾਉਣ ਦਾ ਠੇਕਾ ਮੈਨੂੰ ਦਵਾ ਦਿਓ, ਫਿਰ ਹਰ ਰੋਜ਼ ਤੁਸੀਂ ਖਾਓਗੇ ਪਨੀਰ, ਨਾਲੇ ਰਬੜੀ, ਨਾਲੇ ਖੀਰ। ਅੱਛਾ ਮੈਡਮ ਜੀ, ਮੈਂ ਚੱਲਦਾ। ਉਹ ਹਾਂ ਸੱਚ, ਸਾਹਿਬ ਨੂੰ ਜਲਦੀ ਮਨਾਓ ਤੇ ਫਿਰ ਤੁਸੀਂ ਪਹਾੜਾਂ ਵਾਲੇ ਅੰਗਰੇਜ਼ੀ ਸਕੂਲ 'ਚ ਨਵੀਂ ਕਾਰ 'ਤੇ ਬੈਠ ਕੇ ਬੱਚੇ ਨੂੰ ਵੀ ਮਿਲਣ ਜਾਣਾ ਹੈ।
1: ਹਾਏ ਮੈਂ ਮਰ ਜਾ, ਕਦੋਂ ਉਹ ਟਾਈਮ ਆਏਗਾ ਜਦੋਂ ਮੈਂ ਨਵੀਂ ਲਗਜ਼ਰੀ ਕਾਰ 'ਤੇ ਇੰਪੋਰਟਡ ਸਾੜੀ ਪਾ ਕੇ ਆਪਣੇ ਬੱਚੇ ਨੂੰ ਮਿਲਣ ਪਹਾੜਾਂ ਵਾਲੇ ਬੋਰਡਿੰਗ ਸਕੂਲ 'ਚ ਜਾਵਾਂਗੀ।
3: ਲਓ ਜੀ ਕਰ ਲਓ ਘਿਓ ਨੂੰ ਭਾਂਡਾ। ਉਹ ਬਬਲੀ, ਕਿਹੜੇ ਬੱਚੇ ਨੂੰ ਮਿਲਣ ਜਾ ਰਹੀ ਹੈ ਪਹਾੜਾਂ ਵਾਲੇ ਸਕੂਲ 'ਚ? ਹੈਂ, ਉਹ ਤੇਰਾ ਤਾਂ ਉਹ ਹਿਸਾਬ ਹੈ, ਅਖੇ ਕਣਕ ਖੇਤ, ਕੁੜੀ ਪੇਟ ਅਤੇ ਆ ਜਵਾਈਆ ਮੰਡੇ ਖਾ, ਬੱਚਾ ਹਾਲੇ ਹੋਇਆ ਨਹੀਂ ਅਤੇ ਮੈਡਮ ਉਹਦੇ ਪਹਾੜਾਂ ਵਾਲੇ ਸਕੂਲ ਦੇ ਸੁਪਨੇ ਲੈ ਰਹੀ ਹੈ।
1: ਆ ਗਏ ਤੁਸੀਂ, ਜੇ ਹਕੀਕਤ ਚੱਜ ਦੀ ਨਹੀਂ ਹੈ ਤਾਂ ਘੱਟੋ ਘੱਟ ਮੈਨੂੰ ਸੁਪਨਾ ਦੀ ਚੱਜ ਦਾ ਦੇਖ ਲੈਣ ਦਿਓ। ਕਿੰਨੀ ਵਾਰੀ ਕਿਹਾ ਅਰਮਾਨ, ਮੇਰੇ ਵੀ ਪੂਰੇ ਕਰ ਦਿਓ ਅਰਮਾਨ, ਪਰ ਨਹੀਂ, ਇਹਨਾਂ ਨੂੰ ਤਾਂ ਹਰ ਵੇਲੇ ਇਮਾਨਦਾਰੀ ਦਾ ਭੂਤ ਹੀ ਸਵਾਰ ਹੋਇਆ ਰਹਿੰਦਾ ਹੈ।
2: ਓਏ ਹੋਏ, ਆ ਕੌਣ ਦੇ ਗਿਆ ਮਠਿਆਈ ਦਾ ਡੱਬਾ ਮੈਡਮ ਜੀ?
3: ਇਹ ਮਠਿਆਈ ਕਿੱਥੋਂ ਆਈ?
1: ਆਇਆ ਸੀ ਵਿਚਾਰਾ ਦੌਲਤ ਰਾਮ ਠੇਕੇਦਾਰ, ਉਹ ਲਿਆਇਆ ਸੀ, ਖਾ ਲਓ, ਸ਼ਹਿਰ ਦੇ ਸਭ ਤੋਂ ਮਹਿੰਗੇ ਹਲਵਾਈ ਦੀ ਮਠਿਆਈ ਹੈ।
3: ਖਬਰਦਾਰ ਜੇ ਕਿਸੇ ਨੇ ਰਿਸ਼ਵਤ ਦੀ ਇਸ ਮਠਿਆਈ ਨੂੰ ਹੱਥ ਵੀ ਲਾਇਆ ਤਾਂ ਤੈਨੂੰ ਕਿੰਨੀ ਵਾਰੀ ਦੱਸਣਾ ਪਊ ਬਬਲੀ ਕਿ ਰਿਸ਼ਵਤ ਹਰਾਮ ਹੁੰਦੀ ਹੈ, ਹਰਾਮ।
1: ਰੱਬਾ, ਇਸ ਬੰਦੇ ਨੇ ਲੁੱਟ ਲਿਆ ਮੇਰਾ ਅਰਮਾਨ।
2: ਲੈ ਅਜੇ ਜਰੂਰ ਆਉਣਾ ਹੀ, ਕਿਹੜੀ ਗੱਲ ਹੈ ਮੈਡਮ ਜੀ?
1: ਪੰਮੀ, ਇਹ ਨਹੀਂ ਚਾਹੁੰਦੇ ਸਾਡੇ ਘਰ 'ਚ ਵੀ ਹੋਰ ਅਫਸਰਾਂ ਵਾਂਗ ਲਹਿਰਾਂ ਬਹਿਰਾਂ ਹੋਣ, ਇਹ ਨਹੀਂ ਚਾਹੁੰਦੇ ਕਿ ਮੈਂ ਵੀ ਸੋਹਣੇ ਸੋਹਣੇ ਮਹਿੰਗੇ ਮਹਿੰਗੇ ਕੱਪੜੇ ਪਾਵਾਂ, ਕਿਤੇ ਘੁੰਮਣ ਜਾਵਾਂ, ਮੇਰੀ ਤਾਂ ਮੁੱਕ ਚੱਲੀ ਏ ਜਾਨ। ਕੈਸਾ ਮਿਲਿਆ ਹਸਬੈਂਡ ਅਰਮਾਨ?
4: ਓਏ, ਉਹ ਤੇਰੇ ਦਿਲ ਕੇ ਅਰਮਾਨ ਕਿਉਂ ਆਂਸੂਆਂ 'ਚ ਪਈ ਜਾਂਦੇ ਨੇ ਨੂੰਹ ਰਾਣੀਏ? ਸਮਝ ਗਿਆ ਸਮਝ ਗਿਆ, ਤੇਰੇ ਡੈਡੀ ਹੋਣੀ ਨਹੀਂ ਰਹੇ। ਅੱਛਾ, ਨਾਲ ਮੰਮੀ ਵਿਚਾਰੀ ਵੀ ਤੁਰ ਗਈ।
2: ਜਗਾੜੀ ਚਾਚਾ ਜੀ, ਰੱਬ ਉਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ, ਕੁਛ ਨਹੀਂ ਹੋਇਆ ਉਹਨਾਂ ਨੂੰ।
4: ਤੇ ਫਿਰ ਰੋਈ ਕਿਹੜੀ ਗੱਲੋਂ ਜਾਨੀ ਏ?
1: ਚਾਚਾ ਜੀ, ਮੈਂ ਲੁੱਟੀ ਗਈ, ਮੈਂ ਪੱਟੀ ਗਈ, ਮੈਂ ਬਰਬਾਦ ਹੋ ਗਈ।
4: ਓ ਮੇਰਿਆ ਰੱਬਾ, ਓ ਤਿੰਨੋਂ ਕੰਮ ਇਕੱਠੇ ਹੀ ਹੋ ਗਏ।
1: ਚਾਚਾ ਜੀ, ਆਈ ਮੀਨ ਟੂ ਸੇ, ਮੇਰਾ ਮਤਲਬ ਤੁਹਾਡਾ ਭਤੀਜਾ ਮੀਨਸ ਮੇਰਾ ਹਸਬੈਂਡ ਕਿਸੇ ਕੰਮ ਦਾ ਨਹੀਂ ਨਿਕਲਿਆ।
4: ਬਬਲੀ ਪੁੱਤਰ, ਬਬਲੀ ਪੁੱਤਰ, ਰੋਣਾ ਛੱਡ, ਸਿੱਧਾ ਸਿੱਧਾ ਦੱਸ ਵੀ ਆਖਰ ਹੋਇਆ ਕੀ ਏ?
1: ਚਾਚਾ ਜੀ, ਆਪਣੇ ਵਿਆਹ ਤੋਂ ਪਹਿਲਾਂ ਨਾ ਮੈਂ ਸੋਚਿਆ ਸੀ ਕਿ ਅਰਮਾਨ ਸਾਹਿਬ ਨੈਸ਼ਨਲ ਹਾਈਵੇ 'ਚ ਜੇਈ ਨੇ ਖੂਬ ਸਾਰੇ ਨੋਟ ਕਮਾਉਂਦੇ ਹੋਣੇ, ਉਹਨਾਂ ਦੀ ਵਾਈਫ ਬਣ ਕੇ ਮੈਂ ਮਜ਼ੇ ਕਰਾਂਗੀ, ਮੇਰਾ ਵੀ ਉੱਚਾ ਸਟੇਟਸ ਹੋਏਗਾ, ਘਰ 'ਚ ਲਹਿਰਾਂ ਬਹਿਰਾਂ ਪਰੇ ਤੇ ਇੱਥੇ ਦੇ ਭੰਗ ਪੁੱਛਦੀ ਏ ਭੰਗ
3: ਭੰਗ ਬਈ ਕੌਣ ਪੀਂਦਾ ਭੰਗ
1: ਲਓ ਜੀ ਆ ਗਿਆ ਜੀ ਤੁਹਾਡਾ ਲਾਡਲਾ ਭਤੀਜਾ ਪੁੱਛੋ ਜਰਾ ਪੁੱਛੋ ਇਮਾਨਦਾਰੀ ਨੇ ਕਿਹੜੇ ਮੈਡਲ ਦਵਾਏ ਨੇ ਇਹਨੂੰ
3: ਚਾਚਾ ਜੀ ਮੈਂ ਇਹਨੂੰ 2500 ਵਾਰੀ ਦੱਸ ਚੁੱਕਾ ਕਿ ਮੈਂ ਰਿਸ਼ਵਤਾਂ ਲੈ ਕੇ ਆਪਣੀ ਜ਼ਮੀਰ ਨਹੀਂ ਮਾਰ ਸਕਦਾ
1: ਅੱਛਾ ਜ਼ਮੀਰ ਨਹੀਂ ਮਾਰ ਸਕਦੇ ਨਾ ਹੈਲੋ ਫਿਰ ਮੇਰਾ ਗਲਾ ਘੋਟ ਕੇ ਮੈਨੂੰ ਹੀ ਮਾਰ ਦਿਓ
4: ਓਏ ਹੋਏ ਓਏ ਹੋਏ ਓ ਤੂੰ ਕਿਉਂ ਮਰੇ ਸੁਖੀ ਸਾਂਦੀ ਦੇਖ ਬਬਲੀ ਪੁੱਤਰ ਰੋ ਨਾ ਤੇ ਮੇਰੀ ਗੱਲ ਧਿਆਨ ਨਾਲ ਸੁਣ ਤੂੰ ਵੀ ਸੁਣ ਲੈ ਅਰਮਾਨ ਕੰਨ ਖੋਲ ਕੇ
3: ਇੱਕ ਮਿੰਟ ਪਲਾਸ ਲੈ ਆਵਾਂ ਕੰਨ ਖੋਲਣ ਵਾਸਤੇ
4: ਓਏ ਓਏ ਬਹੁਤੀਆਂ ਟਿਚਰਾਂ ਨਾ ਕਰ ਤੇ ਮੇਰੀ ਗੱਲ ਦਾ ਜਵਾਬ ਦੇ ਇਹ ਦੱਸ ਵੀ ਜੇ ਤੇਰੀ ਪ੍ਰਮੋਸ਼ਨ ਹੋ ਜਾਏ ਤੇ ਕਿੰਨੀ ਤਨਖਾਹ ਵਧੂਗੀ ਤੇਰੀ
3: ਤਨਖਾਹ ਸਿੱਧੀ ਸਿੱਧੀ ਡਬਲ ਹੋ ਜੂ ਤੇ ਨਾਲੇ ਸਰਕਾਰੀ ਗੱਡੀ ਵੀ ਮਿਲ ਜੂ ਤੇ ਬੰਗਲਾ ਵੀ ਪਰ ਚਾਚਾ ਜੀ ਮੈਂ ਤੇ ਬਹੁਤ ਜੂਨੀਅਰ ਹਾਂ ਮੇਰੀ ਹਾਲੇ ਪ੍ਰਮੋਸ਼ਨ ਕਿੱਥੋਂ
4: ਓ ਕਾਕਾ ਅਰਮਾਨ ਮੈਨੂੰ ਐਵੇਂ ਨਹੀਂ ਚਾਚਾ ਜੁਗਾੜੀ ਕਹਿੰਦਾ ਕੁੱਲ ਜਹਾਨ ਮੈਂ ਐਸਾ ਜੁਗਾੜ ਲਗਾ ਕੇ ਆਇਆ ਤੂੰ ਬਸ ਦੇਖਦਾ ਜਾ
1: ਹੈ ਚਾਚਾ ਜੀ ਯਾਨੀ ਅਸੀਂ ਬੰਗਲੇ 'ਚ ਰਵਾਂਗੇ ਸਰਕਾਰੀ ਗੱਡੀ 'ਚ ਘੁੰਮਾਂਗੇ ਤਨਖਾਹ ਡਬਲ ਹੋ ਜਾਏਗੀ
3: ਏਦਾਂ ਭਲਾ ਕਿੱਦਾਂ ਹੋ ਸਕਦਾ ਮੇਰਾ ਚੀਫ ਇੰਜੀਨੀਅਰ ਬੜਾ ਕਾਨੂੰਨੀ ਬੰਦਾ ਉਹ ਕਿਸੇ ਵੀ ਹਾਲ ਵਿੱਚ ਆਊਟ ਆਫ ਦਾ ਟਰਨ ਮੇਰੀ ਪ੍ਰਮੋਸ਼ਨ ਭਲਾ ਕਿਉਂ ਕਰੇਗਾ
4: ਹੈ ਇਹਦੇ ਵਾਸਤੇ ਜੁਗਾੜ ਲਗਾਉਣਾ ਪੈਣਾ ਸੀ ਤੇ ਉਹ ਮੈਂ ਐਸਾ ਜੁਗਾੜ ਲਾ ਕੇ ਆਇਆ ਐਸਾ ਜੁਗਾੜ ਫਿੱਟ ਕੀਤਾ ਵੀ ਤੇਰਾ ਚੀਫ ਤਾਂ ਕੀ ਉਹਦੀ ਮਾਂ ਵੀ ਕਰੂ ਤੇਰੀ ਪ੍ਰਮੋਸ਼ਨ
3: ਕੀ ਮਤਲਬ
4: ਓਏ ਮਤਲਬ ਇਹ ਕਿ ਮੈਨੂੰ ਰਸਤੇ 'ਚ ਮਿਲ ਗਿਆ ਸੀ ਤੇਰਾ ਚੀਫ ਆ ਸ਼ਾਮ ਦੀ ਸੈਰ ਕਰਦਾ ਪਿਆ ਸੀ ਮੈਂ ਉਹਦੇ ਅੱਗੇ ਆਪਣੀ ਬਬਲੀ ਦੇ ਹੱਥਾਂ ਦੇ ਬਣੇ ਖਾਣਿਆਂ ਦੀਆਂ ਇੰਨੀਆਂ ਤਾਰੀਫਾਂ ਕੀਤੀਆਂ ਕਿ ਪੁੱਛੋ ਨਾ ਤੇ ਜਦੋਂ ਉਹਦੇ ਮੂੰਹ 'ਚੋਂ ਲਾਰਾਂ ਡਿੱਗਣ ਲੱਗ ਪਈਆਂ ਤੇ ਮੈਂ ਉਹਨੂੰ ਅੱਜ ਰਾਤ ਦੇ ਖਾਣੇ ਵਾਸਤੇ ਇਨਵਾਈਟ ਕਰ ਲਿਆ ਤੇ ਅੱਗੋਂ ਕਹਿੰਦਾ ਚਾਚਾ ਜੀ ਮੈਂ ਤੇ ਆਊਂਗਾ ਨਾਲ ਮੈਂ ਆਪਣੀ ਮੰਮੀ ਨੂੰ ਵੀ ਲੈ ਕੇ ਆਊਂਗਾ ਉਹ ਤਾਂ ਬਸ ਆਉਂਦੇ ਹੀ ਹੋਣੇ ਆ ਪਰ ਤੁਸੀਂ ਫਟਾਫਟ ਤਿਆਰੀ ਕਰੋ ਤਿਆਰੀ
3: ਇਹ ਕੀ ਕਹਿਰ ਕਰ ਆਏ ਹੋ ਚਾਚਾ ਜੀ ਕੀ ਕਹਿਰ ਕਰ ਆਏ ਹੋ ਭਲਾ ਇੰਨੀ ਜਲਦੀ ਕਿਵੇਂ ਹੋਏਗੀ ਤਿਆਰੀ
4: ਬਈ ਇਹ ਜੁਗਾੜ ਤੁਹਾਨੂੰ ਆਪ ਹੀ ਕਰਨਾ ਪਊ ਆਪਾਂ ਤੇ ਆਪਣਾ ਜੁਗਾੜ ਲਾਏ
1: ਪਰ ਇਹਨੇ ਥੋੜੇ ਟਾਈਮ 'ਚ ਮੈਂ ਖਾਣੇ ਦੀ ਤਿਆਰੀ ਕਰਾਂਗੀ ਕਿ ਆਪ ਤਿਆਰ ਹੋਵਾਂਗੀ
3: ਬਈ ਉਹਨੂੰ ਪੰਮੀ ਨੂੰ ਕਹਿ ਖਾਣੇ ਉਹ ਬਣਾ ਲੇਗੀ
4: ਓਏ ਕਮਲਿਆ ਮੈਂ ਤਾਰੀਫ ਬਹੂ ਦੇ ਹੱਥਾਂ ਦੇ ਸਵਾਦੀ ਖਾਣਿਆਂ ਦੀ ਕੀਤੀ ਆ ਨਾ ਕਿ ਪੰਮੀ ਦੇ ਹੱਥਾਂ ਦੇ ਪੱਕ ਪੱਕੇ ਖਾਣਿਆਂ ਦੀ
3: ਬਈ ਚਾਚਾ ਜੀ ਜੁਗਾੜ ਲਾਉਂਦੇ ਲਾਉਂਦੇ ਤੁਸੀਂ ਨਾ ਮੁਸੀਬਤ 'ਚ ਪਾ ਦਿੱਤਾ ਸਾਨੂੰ
4: ਕੋਈ ਨਾ ਪੁੱਤਰ ਇਸ ਮੁਸੀਬਤ 'ਚੋਂ ਕੱਢਣ ਦਾ ਕੋਈ ਨਾ ਕੋਈ ਜੁਗਾੜ ਲਾ ਲੈਂਦੇ ਹੋਣੇ ਤੂੰ ਇੱਧਰ ਆ ਨੁਕਰ 'ਚ ਜਰਾ ਇੱਧਰ
3: ਆ ਗਿਆ ਹਾਂਜੀ ਦੱਸੋ
4: ਵੇਖ ਬਈ ਅਰਮਾਨ ਆਪਣੀ ਬੋਟੀ ਨੂੰ ਕਹਿ ਕੇ ਰਸੋਈ 'ਚ ਵੜ ਕੇ ਉਹ ਖਾਣੇ ਬਣਾਏ ਸਵਾਦੀ ਸਵਾਦੀ
3: ਉਹ ਖਾਣੇ ਤਾਂ ਉਹ ਬਣਾ ਲਏਗੀ ਪਰ ਉਹਨੇ ਬਿਨਾਂ ਤਿਆਰ ਹੋਏ ਮਹਿਮਾਨਾਂ ਦੇ ਸਾਹਮਣੇ ਨਹੀਂ ਆਉਣਾ ਚਾਚਾ ਜੀ
4: ਤੇ ਨਾ ਆਵੇ ਆਪਾਂ ਥੋੜੀ ਦੇਰ ਵਾਸਤੇ ਨੌਕਰਾਨੀ ਨੂੰ ਬਬਲੀ ਬਣਾ ਕੇ ਬਿਠਾ ਦਿਆਂਗੇ
3: ਭੋਲੀਆਂ ਗੱਲਾਂ ਕਰਦੇ ਹੋ ਤੁਸੀਂ ਵੀ ਉਹਦੀ ਬੋਲੀ ਹੈ ਮੇਰੀ ਵਾਈਫ ਵਰਗੀ ਤੇ ਨਾਲੇ ਇਸ ਗੱਲ ਲਈ ਨਾ ਪੰਮੀ ਨੇ ਮੰਨਣਾ ਤੇ ਨਾ ਹੀ ਬਬਲੀ ਨੇ
4: ਓਏ ਉਹਨਾਂ ਨੂੰ ਮਨਾਉਣ ਵਾਲਾ ਕੰਮ ਮੇਰੇ ਤੇ ਛੱਡ ਦੇ ਬਸ ਤੈਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ
3: ਮੈਨੂੰ ਕਾਹਦਾ ਇਤਰਾਜ਼ ਬਸ ਉਹਨਾਂ ਨੂੰ ਮਨਾ ਲਓ ਮੈਂ ਚੱਲਿਆ ਅੰਦਰ ਚੇਂਜ ਕਰਨ ਆ
4: ਚੱਲ ਚੱਲ ਤੂੰ ਪੰਮੀ ਜਰਾ ਬਾਹਰ ਤਾਂ ਆਏ
2: ਬੋਲੋ ਚਾਚਾ ਜੀ ਕੀ ਚਾਹੀਦਾ ਜੀ
4: ਦੇਖ ਵੀ ਪੰਮੀ ਮੇਰੀ ਗੱਲ ਧਿਆਨ ਨਾਲ ਸੁਣ ਸਿਆਣੇ ਕਹਿੰਦੇ ਨੇ ਵੀ ਜਦੋਂ ਮਾਲਕਾਂ ਦੇ ਕਦੀ ਭੀੜ ਬਣੇ ਤੇ ਨੌਕਰਾਂ ਨੇ ਹਮੇਸ਼ਾ ਕੁਰਬਾਨੀਆਂ ਦਿੱਤੀਆਂ ਨੇ
2: ਸਿੱਧਾ ਸਿੱਧਾ ਦੱਸੋਗਾ ਕਰਨਾ ਕੀ ਏ
4: ਤਾਂ ਸਿੱਧਾ ਸਿੱਧਾ ਤਾਂ ਇਹੀ ਹੈ ਵੀ ਤੈਨੂੰ 2 ਘੰਟਿਆਂ ਵਾਸਤੇ ਨਾ ਅਰਮਾਨ ਦੀ ਵਾਈਫ ਬਣਨਾ ਪਏਗਾ
2: ਇਹ ਕੀ ਕਹਿ ਰਹੇ ਹੋ ਚਾਚਾ ਜੀ ਮੈਂ ਕੋਈ ਐਸੀ ਵੈਸੀ ਲਟਕੀ ਨਹੀਂ ਆ
4: ਓਏ ਓਏ ਲਟਕੀ ਮੈਂ ਕਿਹੜਾ ਸੱਚੀ ਮੁੱਚੀ ਤੈਨੂੰ ਵਾਈਫ ਬਣਨ ਨੂੰ ਕਹਿ ਰਿਹਾ ਪਾਗਲੇ ਸਿਰਫ ਡਰਾਮਾ ਕਰਨਾ ਵਾਈਫ ਬਣਨ ਦਾ ਦੇਖ ਤੇਰੇ ਸਾਹਿਬ ਦੀ ਇੱਜ਼ਤ ਦਾ ਸਵਾਲ ਹੈ ਨਾ ਕਰੀ ਦੇਖ
2: ਚਲੋ ਵੈਫ ਤਾਂ ਮੈਂ ਬਣ ਜਾਂਦੀ ਹਾਂ ਪਰ ਮੇਰੇ ਡਲੈਗ ਕੀ ਹੋਣਗੇ ਡਰਾਮੇ 'ਚ
4: ਬੜਾ ਆਸਾਨ ਕੰਮ ਹੈ ਪੰਮੀ

0: बस तू चुप करके बैठी रहना, मैं आपे कह दूंगा कि एदा आज मौन व्रत है। बस रब दा वास्ता कुछ बोली ना, सिर्फ हाथ जोड़ के हैलो करी बड़े साहब नू ते ओदी मां नू पैरी पणा कह के रसोई च चली गई। बस बस बस इन्ना ही काम है तेरा।
1: ठीक है, सो लगे चाचा जी, आज तक ना मैं कदे किसी दी वैफ बनी नहीं।
0: पता मेनू, पता मेनू।
1: ताडे कहण ते ना मैं रिक्स लैण लगी आ, हैं ਤੁਸੀਂ ਵੀ ਕੀ ਯਾਦ ਕਰੋਗੇ ਫਿਰ ਪੰਮੀ ਨੂੰ।
0: ਚਲੋ ਇਹ ਤੇ ਮੰਨੀ, ਹੁਣ ਮਨਾਉਂਦੇ ਆ ਬਹੁ ਰਾਣੀ ਨੂੰ। ਮੈਂ ਕਿਹਾ ਬਬਲੀ ਪੁੱਤਰ,
2: ਹੁਣ ਕੀ ਹੋਇਆ ਚਾਚਾ ਜੀ?
0: ਹੋਇਆ ਨਹੀਂ, ਬਲਕਿ ਹੋਏਗਾ।
2: ਕੀ ਹੋਏਗਾ?
0: ਪ੍ਰਮੋਸ਼ਨ, ਪ੍ਰਮੋਸ਼ਨ ਹੋਏਗਾ ਤੇਰੇ ਅਰਮਾਨ ਦਾ।
2: ਹਾਏ ਸੱਚੀ?
0: ਆ ਸੱਚੀ ਬਬਲੀ, ਪਰ ਇੱਕ ਛੋਟੀ ਜੀ ਪ੍ਰੋਬਲਮ ਹੈ।
2: ਪ੍ਰੋਬਲਮ? ਉਹ ਵੀ ਤੁਹਾਡੇ ਹੁੰਦੇ ਆ, ਤੁਸੀਂ ਤਾਂ ਕੋਈ ਪ੍ਰੋਬਲਮ ਰਹਿਣ ਹੀ ਨਹੀਂ ਦਿੰਦੇ।
0: ਉਹ ਕੋਸ਼ਿਸ਼ ਤਾਂ ਕਰ ਹੀ ਰਿਹਾ ਪੁੱਤਰ। ਦੇਖ ਬਬਲੀ, ਇਸ ਪ੍ਰੋਬਲਮ ਦਾ ਹੱਲ ਤੂੰ ਹੀ ਕਰ ਸਕਦੀ ਆ।
2: ਮੈਂ? ਉਹ ਕਿਵੇਂ?
0: ਉਹ ਐਵੇਂ ਕਿ ਤੈਨੂੰ
2: ਮੈਨੂੰ ਕੀ ਮੈਨੂੰ
0: ਤੈਨੂੰ 2 ਘੰਟੇ ਵਾਸਤੇ ਡਰਾਮਾ ਕਰਨਾ ਪੈਣਾ।
2: ਡਰਾਮਾ? ਕਾਹਦਾ ਡਰਾਮਾ?
0: ਬਸ ਥੋੜੀ ਦੇਰ ਲਈ ਤੈਨੂੰ ਨਾ ਨੌਕਰਾਣੀ ਹੋਣ ਦਾ ਡਰਾਮਾ ਕਰਨਾ ਪੈਣਾ। ਬੋਲ, ਬਣੇਗੀ ਨੌਕਰਾਣੀ? ਬੋਲ।
2: ਕਦੇ ਵੀ ਨਹੀਂ।
0: ਬਬਲੀ ਪੁੱਤਰ, ਵੀ ਤੂੰ ਨਹੀਂ ਚਾਹੁੰਦੀ ਵੀ ਤੇਰੇ ਘਰ ਵਾਲੇ ਦੀ ਪ੍ਰਮੋਸ਼ਨ ਹੋਵੇ? ਸਰਕਾਰੀ ਬੰਗਲਾ, ਵੱਡਾ ਸਾਰਾ, ਸਰਕਾਰੀ ਗੱਡੀ ਵੱਡੀ ਸਾਰੀ, ਸਰਕਾਰੀ ਨੌਕਰ ਵੱਡਾ, ਮੇਰਾ ਮਤਲਬ ਡਬਲ ਤਨਖਾਹ। ਮੌਜਾ ਹੀ ਮੌਜਾ ਸ਼ਾਮ ਸਵੇਰੇ, ਹੁਣ ਮੌਜਾ ਹੀ ਮੌਜਾ ਸ਼ਾਮ ਸਵੇਰੇ, ਹੁਣ ਮੌਜਾ ਹੀ ਮੌਜਾ। ਤੇ ਗੱਲ ਕੀ ਆ? ਬਸ 2 ਘੰਟਿਆਂ ਦੀ ਗੱਲ ਆ ਸਾਰੀ। ਤੂੰ ਨੌਕਰਾਣੀ ਬਣ ਜਾ ਤੇ ਆਪਣੀ ਪੰਮੀ ਬਣ ਜਾਏਗੀ ਆਪਣੇ ਅਰਮਾਨ ਦੀ ਬੋਟੀ।
2: ਕੀ ਕਿਹਾ
0: ਬਈ? ਨਕਲੀ? ਬਸ ਅਰਮਾਨ ਦੇ ਅਫਸਰ ਦੇ ਸਾਹਮਣੇ ਨਾਟਕ ਕਰਨਾ? ਦੇਖ ਪੁੱਤਰ, ਤੇਰੇ ਘਰ ਵਾਲੇ ਦੀ ਤਰੱਕੀ ਦਾ ਸਵਾਲ ਹੈ। ਬੋਲ ਬੋਲ ਪੁੱਤਰ, ਕਰੇਂਗੀ ਡਰਾਮਾ?
2: ਹੋਰ ਕੋਈ ਚਾਰਾ ਵੀ ਤੇ ਨਹੀਂ ਚਾਚਾ ਜੀ?
0: ਓਏ ਗੁੱਡ ਕੀਤਾ ਪੁੱਤਰ, ਗਲੈਡ ਕੀਤਾ। ਬਸ ਤੂੰ ਫਟਾਫਟ ਜਾ ਤੇ ਵਧੀਆ ਵਧੀਆ ਡਿਸ਼ਾਂ ਬਣਾ ਤਾਂ ਕਿ ਅਫਸਰ ਤੇ ਉਹਦੀ ਮਾਂ ਉਂਗਲਾਂ ਚੱਟਦੇ ਰਹਿ ਜਾਣ ਤੇ ਜਾਂਦੇ ਜਾਂਦੇ ਆਪੇ ਕਹਿ ਕੇ ਜਾਣ ਕਿ ਅਰਮਾਨ ਤੇਰੀ ਪ੍ਰਮੋਸ਼ਨ ਪੱਕੀ।

ਪ੍ਰਮੋਸ਼ਨ ਤੁਸੀਂ ਸੁਣ ਰਹੇ ਸੀ ਇਹ ਪੰਜਾਬੀ ਨਾਟਕ ਹੁਣ ਵਾਰੀ ਹੈ ਸਾਡੇ ਅਗਲੇ ਸਿਲਸਿਲੇ ਦੀ ਸੁਗਮ ਸੰਗੀਤ ਸਿਲਸਿਲਾ ਸੁਗਮ ਸੰਗੀਤ ਸਿਲਸਿਲੇ ਦੇ ਤਹਿਤ ਉਹ ਸਭ ਤੋਂ ਪਹਿਲਾਂ ਸੁਣਦੇ ਹਾਂ ਰਾਜਬੀਰ ਸਿੰਘ ਦੀ ਆਵਾਜ਼ ਦੇ ਵਿੱਚ ਇਹ ਗੀਤ

ਤੁਸੀਂ ਸੁਣ ਰਹੇ ਸੀ ਰਾਜਵੀਰ ਸਿੰਘ ਦੀ ਆਵਾਜ਼ ਦੇ ਵਿੱਚ ਇਹ ਗੀਤ। ਅਗਲਾ ਗੀਤ ਪੇਸ਼ ਕਰ ਰਹੀ ਹਾਂ ਜਸਵੀਰ ਖੁਸ਼ਦਿਲ ਦੀ ਆਵਾਜ਼ ਦੇ ਵਿੱਚ, ਆਓ ਸੁਣਦੇ ਹਾਂ।

ਜੀ ਵਾਕੇ ਦੋਸਤੋ, ਧੀਆਂ ਤੇ ਮਾਪਿਆਂ ਦਾ ਰਿਸ਼ਤਾ ਅਜਿਹਾ ਰਿਸ਼ਤਾ ਹੁੰਦਾ ਹੈ ਜਿਸ ਰਿਸ਼ਤੇ ਨੂੰ ਸਾਰੀ ਉਮਰ ਮੋਹ ਪਿਆਰ ਦੀਆਂ ਤੰਦਾਂ ਹਮੇਸ਼ਾ ਆਪਣੇ ਨਾਲ ਜੋੜੀ ਰੱਖਦੇ ਆ। ਕਿਉਂ? ਕਿਉਂਕਿ ਧੀਆਂ ਭਾਵੇਂ ਪਰਦੇਸਣਾਂ ਨੇ, ਪਰ ਉਹਨਾਂ ਦੇ ਦਿਲਾਂ ਦੇ ਅੰਦਰ ਉਹਨਾਂ ਦੇ ਮਾਪਿਆਂ ਲਈ ਪਿਆਰ ਅਤੇ ਉਹਨਾਂ ਨੂੰ ਮਿਲਣ ਦੀ ਤਾਂਘ ਹਮੇਸ਼ਾ ਬਣੀ ਰਹਿੰਦੀ ਹੈ ਅਤੇ ਚਾਹ ਕੇ ਵੀ ਧੀਆਂ ਕਦੇ ਵੀ ਆਪਣੇ ਮਾਪਿਆਂ ਤੋਂ ਵੱਖ ਨਹੀਂ ਹੁੰਦੀਆਂ। ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਸੁਗਮ ਸੰਗੀਤ ਸਿਲਸਿਲੇ ਦੇ ਤਹਿਤ ਮਧੂ ਮੋਹਨ ਦੀ ਆਵਾਜ਼ ਦੇ ਵਿੱਚ। ਆਓ ਸੁਣਦੇ ਹਾਂ।

ਗੋਰੀ ਦੇ ਸੁਨਹਿਰੀ ਝੁੰਮਕੇ ਗੀਤ ਤੁਸੀਂ ਸੁਣਿਆ ਮਧੂਮੋਹਨ ਭੁਪਿੰਦਰ ਅਤੇ ਜੋਤੀ ਦੀਆਂ ਆਵਾਜ਼ਾਂ ਦੇ ਵਿੱਚ। ਇਸ ਦੇ ਨਾਲ ਹੀ ਦੋਸਤੋ ਸੁਗਮ ਸੰਗੀਤ ਸਿਲਸਿਲਾ ਇੱਥੇ ਮੁੱਕਦਾ। ਅਗਲਾ ਸਿਲਸਿਲਾ ਤੁਹਾਡੀ ਨਜ਼ਰ ਕਰ ਰਹੇ ਹਾਂ ਤਮੰਨਾ। ਤਮੰਨਾ ਸਿਲਸਿਲੇ ਦੇ ਤਹਿਤ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗਾਏ ਹੋਏ ਗੀਤਾਂ ਨੂੰ। ਆਓ ਸੁਣਦੇ ਹਾਂ।

ਜੀ ਦੋਸਤੋ, ਬੇਫਿਕਰੇ ਲੋਕਾਂ ਦੀਆਂ ਇਹ ਨਿਸ਼ਾਨੀਆਂ ਨੇ। ਉਹ ਰੱਬ ਦੀ ਰਜ਼ਾ ਦੇ ਵਿੱਚ ਰਹਿੰਦੇ ਨੇ, ਜੋ ਹੋਣਾ ਹੈ ਉਸ ਦੇ ਉੱਤੇ ਛੱਡ ਦਿੰਦੇ ਨੇ ਅਤੇ ਕਿਸੇ ਗੱਲ ਦੀ ਫਿਕਰ ਉਹਨਾਂ ਨੂੰ ਨਹੀਂ ਹੁੰਦੀ। ਤਾਂ ਹੀ ਤਾਂ ਕਹਿੰਦੇ ਨੇ, ਫਿਲਹਾਲ ਜੋ ਮੌਕਾ ਹੈ ਜ਼ਿੰਦਗੀ ਦੇ ਵਿੱਚ ਉਸਨੂੰ ਜੀ ਲਓ, ਜੋ ਸਮਾਂ ਹੈ ਉਸ ਜੋ ਪਲ ਹੈ ਉਸਨੂੰ ਜੀ ਲਿਆ ਜਾਏ ਅਤੇ ਵਾਧੂ ਦੀਆਂ ਚਿੰਤਾਵਾਂ ਤੋਂ ਮੁਕਤੀ ਪਾਈ ਜਾ ਸਕਦੀ ਹੈ। ਬਹੁਤ ਹੀ ਖੂਬਸੂਰਤ ਲਫਜ਼ਾਂ ਦੇ ਨਾਲ ਇਸੇ ਸ਼ਬਦ ਦੇ ਰਾਹੀਂ ਬਿਆਨ ਕੀਤਾ ਹੈ ਸਤਿੰਦਰ ਸਰਤਾਜ ਨੇ। ਫਿਲਹਾਲ ਲਫਜ਼ ਨੂੰ

ਦੋਸਤੋ, ਸਤਿੰਦਰ ਸਰਤਾਜ ਦੇ ਗਾਏ ਇਸ ਗੀਤ ਦੇ ਨਾਲ ਹੀ ਤਮੰਨਾ ਸਿਲਸਿਲਾ ਵੀ ਹੁਣ ਇੱਥੇ ਮੁੱਕਦਾ ਹੈ। ਇਸ ਦੇ ਨਾਲ ਆਪਣੀ ਦੋਸਤ ਕਰਮਜੀਤ ਨੂੰ ਅੱਜ ਦਾ ਦੇਸ਼ ਪੰਜਾਬ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ। ਫਿਰ ਮੁਲਾਕਾਤ ਹੋਏਗੀ ਅਗਲੇ ਪ੍ਰੋਗਰਾਮ 'ਚ। ਤਦ ਤੱਕ ਲਈ ਨਮਸਕਾਰ।

73 kHz, DRM 864 kHz, FM band 100.8 MHz ਤੇ 100.9 MHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:30 ਵਜ ਰਹੇ ਨੇ। ਹੁਣ ਤੁਸੀਂ ਦਿਹਾਤੀ ਪ੍ਰੋਗਰਾਮ ਸੁਣੋਗੇ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋਂ ਕੇ ਲੀਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8 ਕਰੋੜ 85

0: लाख तो वध लाभपात्री इस योजना नाल जुड़ चुके हैं। जेकर तुहाडी उम्र भी 18 to 40 साल के विचकार है तो महीनावार अटल पेंशन समेत योजना के 3 गारंटी शुदा लाभों बारे जानकारी लई अपनी बैंक शाखा नाल संपर्क करो।
1: हाल
2: चाल
1: वधिया, तुसी सुनाओ किवें हो?
2: हाल चाल तकड़ा। देखो अज साढ़े सारे एक जिदा कहना कि मुबारक दिन है, मुबारक दिहाड़ा है, खास करके आकाशवाणी का जो जलंधर परिवार है या आकाशवाणी जलंधर दे नाल जुड़े साडे स्रोतियां दा सारा साडा परिवार है
1: जी जी जी,
2: क्योंकि आकाशवाणी दा स्थापना दिहाड़ा अज असीं मना रहे हां
1: जी।
2: और ये देखो आपां जिद्दां सारे जाणदे आ तेजा सिंह जी कि आकाशवाणी दा महत्व साडे जीवन च हर थां ते हर खिते खेतर च आकाशवाणी काम कर रहे हां।
1: बिल्कुल,
2: ਸਾਡੇ ਜੀਵਨ ਦੇ ਹਰ ਪੱਖ 'ਤੇ ਦਾ ਪ੍ਰਭਾਵ ਪੈਂਦਾ ਹੈ।
1: ਬਿਲਕੁਲ ਪੈਂਦਾ,
2: ਕਿਉਂਕਿ ਅੱਜ ਤੋਂ ਕੁਝ ਦਹਾਕੇ ਜੇ ਪਹਿਲਾਂ ਆਪਾਂ ਜ਼ਿਕਰ ਕਰਦੇ ਹਾਂ ਜਾਂ ਦੇਖਦੇ ਹਾਂ ਪੰਚਾਇਤੀ ਰੇਡੀਓ ਆਏ
1: ਜੀ,
2: ਔਰ ਪੰਚਾਇਤੀ ਰੇਡੀਓ ਆਉਣ ਦੇ ਨਾਲ ਇੱਕ ਨਵੀਂ ਸੋਚ ਸਾਡੇ 'ਚ ਜਿਹੜੀ ਹੈ ਨਵੀਂ ਸੋਚ ਨੇ ਜਨਮ ਲਿਆ
1: ਜੀ ਜੀ ਜੀ।
2: ਖੇਤੀ ਦਾ ਵਿਕਾਸ, ਬਹੁਤ ਸਾਰੀਆਂ ਚੀਜ਼ਾਂ ਐਸੀਆਂ, ਕਿੰਨੀਆਂ ਕ੍ਰਾਂਤੀਆਂ ਖੇਤੀਬਾੜੀ ਦੇ ਵਿੱਚ ਆਈਆਂ, ਔਰ ਜਿਨ੍ਹਾਂ 'ਚ ਰੇਡੀਓ ਨੇ ਮੂਹਰੇ ਹੋ ਕੇ ਜਿੱਦਾਂ ਕਹਿੰਦੇ ਮੋਹਰੀ ਬਣ ਕੇ ਯੋਗਦਾਨ ਪਾਇਆ।
1: ਬਿਲਕੁਲ,
2: ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਤੇਜਾ ਸਿੰਘ ਜੀ ਆਪਾਂ ਜਾਣਦੇ ਹਾਂ ਕਿ ਇੰਨੇ ਕੋਈ ਜ਼ਿਆਦਾ ਸਾਧਨ ਨਹੀਂ ਸੀਗੇ
1: ਜੀ
2: ਵੀ ਜਿਹੜਾ ਗਿਆਨ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ। ਹੁਣ ਖੇਤੀ ਦਾ ਗਿਆਨ ਸੀ, ਖੇਤੀਬਾੜੀ ਯੂਨੀਵਰਸਿਟੀ ਸੀ, ਉਹ ਗਿਆਨ ਨੂੰ ਲੋਕਾਂ ਤੱਕ ਲੈ ਕੇ ਜਾਣ ਦੇ ਵਿੱਚ ਰੇਡੀਓ ਨੇ ਜਿਹੜਾ ਆਪਣਾ ਰੋਲ ਅਦਾ ਕੀਤਾ ਜਾਂ ਆਪਣਾ ਫਰਜ਼ ਨਿਭਾਇਆ, ਉਹ ਅੱਜ ਵੀ ਦੇਖੋ ਅੱਜ ਵੀ ਲੋਕਾਂ ਦੇ ਚੇਤਿਆਂ ਦੇ ਵਿੱਚ ਉਸੇ ਤਰ੍ਹਾਂ ਜਿਹੜਾ ਹੈ ਯਾਦ ਹੈ।
1: ਦੇਖੋ ਰੁਲੀਆ ਰਾਮ ਜੀ, ਜਿਹੜੀ ਗੱਲ ਆ ਆਕਾਸ਼ਵਾਣੀ ਦੀ ਨਾ, ਖਾਸ ਕਰਕੇ ਸਾਡਾ ਹੁਣ ਜਲੰਧਰ ਦੀ ਆਪਾਂ ਗੱਲ ਕਰ ਲਈਏ, ਤੇ ਮੈਨੂੰ ਯਾਦ ਆ ਵੀ ਰੇਡੀਓ ਜਿਹੜਾ 24 ਘੰਟੇ ਦਾ ਸਾਥੀ ਸੀ
2: ਪਿੰਡਾਂ
1: ਦੇ ਵਿੱਚ।
2: ਬਿਲਕੁਲ
1: ਠੀਕ ਆ, ਇਹ ਪ੍ਰੋਗਰਾਮ ਚੱਲਣੇ ਸਾਡੇ ਹੁਣ ਖੇਤੀਬਾੜੀ ਦਾ ਤਾਂ ਜਿਹੜਾ ਸੀਗਾ ਤੇ ਇਹ ਤਾਂ ਐਡਾ ਕੁ ਜ਼ਿਆਦਾ ਮਸ਼ਹੂਰ ਪ੍ਰੋਗਰਾਮ ਸੀ ਵੀ ਜੇ ਕੋਈ ਹਲ ਵੀ ਵਾਹੁੰਦਾ ਪਿਆ ਉਹਨੂੰ ਵੀ ਨਾਲ ਰੇਡੀਓ ਟੰਗਿਆ ਹੋਣਾ ਵੀ ਇਹ ਨਹੀਂ ਮੈਂ ਲੰਘਣ ਦੇਣਾ,
2: ਨਹੀਂ ਲੰਘਣ ਦੇਣਾ,
1: ਕਿਉਂਕਿ ਇਹਦੇ 'ਚ ਅਸੀਂ ਲੋਕਾਂ ਨੂੰ ਜਾਣਕਾਰੀ ਬਹੁਤ ਦਿੱਤੀ ਹੈ।
2: ਬਿਲਕੁਲ ਬਿਲਕੁਲ,
1: ਔਰ ਇੱਕ ਬਦਲਾਅ ਜਿਹੜਾ ਪੰਜਾਬ ਦੀ ਖੇਤੀ 'ਚ ਆਇਆ ਉਹਦੇ 'ਚ ਸਾਡਾ ਆਕਾਸ਼ਵਾਣੀ ਦਾ ਜਲੰਧਰ ਦਾ ਬਹੁਤ ਵੱਡਾ ਯੋਗਦਾਨ,
2: ਕਿਉਂਕਿ ਦੇਖੋ ਵੰਨਸੁਵੰਨਤਾ ਐਸੀ ਸੀ ਨਾ ਕਿ ਹਰ ਵਰਗ ਵਿਸ਼ੇਸ਼ ਨਾਲ, ਬੱਚਿਆਂ ਦੀ ਗੱਲ ਕਰ ਲਓ, ਬੀਬੀਆਂ ਦੀ ਗੱਲ ਕਰ ਲਓ, ਸਿਆਣਿਆਂ ਦੀ ਗੱਲ ਕਰ ਲਓ, ਵਿਦਿਆਰਥੀਆਂ ਦੀ ਗੱਲ ਕਰ ਲਓ,
1: ਬਿਲਕੁਲ
2: ਹਰ ਵਰਗ ਦੇ ਨਾਲ ਜੁੜੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਸੀ, ਔਰ ਹਰ ਮਤਲਬ ਸਵਾਦ ਦੇ ਪ੍ਰੋਗਰਾਮ ਹੈ ਨਾ। ਇਸੇ ਤਰ੍ਹਾਂ ਲੋਕ ਸੰਗੀਤ ਹੈ ਨਾ, ਅਲੱਗ ਤੱਕ ਸ਼ਾਸਤਰੀ ਸੰਗੀਤ ਹੈ, ਸੁਗਮ ਸੰਗੀਤ ਹੈ, ਸੰਗੀਤ ਦੀਆਂ ਅਲੱਗ ਅਲੱਗ ਵੰਨਗੀਆਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਸੀ, ਔਰ ਅੱਜ ਵੀ ਬਾਕਾਇਦਗੀ ਦੇ ਨਾਲ ਜਿਹੜਾ ਆਕਾਸ਼ਵਾਣੀ ਜਲੰਧਰ ਖਾਸ ਕਰਕੇ ਆਪਾਂ ਦੇਖਦੇ ਹਾਂ ਕਿ ਉਸੇ ਤਰ੍ਹਾਂ ਆਪਣੀ ਸੇਵਾ ਜਿਹੜੀ ਹੈ ਅੱਜ ਵੀ ਦਿਹਾਤੀ ਪ੍ਰੋਗਰਾਮ ਦੇ ਨਾਲ ਸਾਡੇ ਲੋਕ ਸਾਡੇ ਸਰੋਤੇ ਉਸੇ ਤਰ੍ਹਾਂ ਜੁੜੇ ਹੋਏ ਹੈ, ਜਾਣਕਾਰੀਆਂ ਲੈਂਦੇ ਹੈ ਔਰ ਜਾਣਕਾਰੀਆਂ ਨੂੰ ਖੇਤਾਂ 'ਚ ਅਪਣਾਉਂਦੇ ਹੈ। ਸੋ ਇਹ ਸਿਲਸਿਲਾ ਹੈ ਜਿੱਦਾਂ ਆਦਾਨ ਪ੍ਰਦਾਨ ਦਾ ਸਿਲਸਿਲਾ, ਅਤੇ ਇਸ ਕਰਕੇ ਅੱਜ ਸਭ ਤੋਂ ਪਹਿਲਾਂ ਆਪਾਂ ਮੁਬਾਰਕ ਪੇਸ਼ ਕਰਦੇ ਹਾਂ।
1: ਬਿਲਕੁਲ ਜੀ,
2: ਅਤੇ ਆਕਾਸ਼ਵਾਣੀ ਦੀ ਆ ਕਿ ਇਹ ਵੀ ਇਸੇ ਤਰ੍ਹਾਂ ਦੇਖੋ ਲੰਮੀਆਂ ਉਮਰਾਂ ਜਿਹੜੀਆਂ ਇਸੇ ਤਰ੍ਹਾਂ ਅੱਗੇ ਦੇ ਅੱਗੇ ਸਫ਼ਰ ਚੱਲਦਾ ਰਹੇ, ਅਤੇ ਸਾਡੇ ਸਰੋਤਿਆਂ ਲਈ ਵੀ ਸਾਡੀ ਇਹੀ
1: ਹੈ ਨਾ। ਵੈਸੇ ਕਹਿੰਦੇ ਹੁੰਦੇ ਵੀ ਜਿੱਦਾਂ ਜਿੱਦਾਂ ਉਮਰ ਵੱਧਦੀ ਆ ਨਾ, ਉੱਦਾਂ ਉੱਦਾਂ ਹੱਡੀਆਂ, ਦੰਦ, ਅੱਖਾਂ ਜਵਾਬ ਦੇਣ ਲੱਗ ਪੈਂਦੀਆਂ, ਪਰ ਇਹਦੀਆਂ ਮੈਨੂੰ ਲੱਗਦਾ ਜ਼ਿਆਦਾ ਤੇਜ਼ ਹੋ ਗਈਆਂ।
2: ਹਾਂ, ਇਹਦੇ 'ਚ ਇਹ ਉਲਟਾ ਕੰਮ ਚੱਲਦਾ, ਇਹ ਉਲਟਾ ਕੰਮ ਚੱਲਦਾ। ਸੋ ਇਹ ਦੇਖੋ ਜੀ, ਇਹ ਸਾਰਾ ਜਿੱਦਾਂ ਕਹਿੰਦੇ ਕਿ ਇੱਕ ਪਰਿਵਾਰ ਹੈ
1: ਜੀ,
2: ਸਰੋਤੇ ਅਤੇ ਪੇਸ਼ਕਾਰ
1: ਹੈ ਨਾ,
2: ਇਹ ਸਾਰਿਆਂ ਦਾ ਇੱਕ ਪਰਿਵਾਰ ਹੈ ਜਿਹੜਾ ਮਿਲ ਕੇ ਕੰਮ ਕਰਦਾ ਹੈ। ਤਦੇ ਇਹ ਅਦਾਰਾ ਜਿਹੜਾ ਜਦੋਂ ਤੁਸੀਂ ਜ਼ਿਕਰ ਕੀਤਾ ਕਿ ਬਾਕੀ ਚੀਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਥਕਾਵਟ ਆ ਜਾਂਦੀ ਹੈ
1: ਜੀ,
2: ਪਰ ਇਹ ਸਫ਼ਰ ਦੇ ਵਿੱਚ ਨਾ ਥਕਾਵਟ ਹੈ ਨਾ ਅਕਾਵਟ ਹੈ, ਇਹ ਇਸੇ ਤਰ੍ਹਾਂ ਚੱਲਦਾ ਆਇਆ, ਚੱਲਦਾ ਪਿਆ ਅਤੇ ਚੱਲਦਾ ਰਹਿਣਾ।
1: ਬਿਲਕੁਲ,
2: ਦੋ ਬੋਲ ਗਾਉਣ ਦੇ ਲਾਉਂਦੇ ਹਾਂ
1: ਜ਼ਰੂਰ ਜੀ।

0: ਆ ਕੇ ਇੱਕ ਰੇਡੀਓ ਲਗਾ ਕੇ ਅਤੇ ਸਾਰਾ ਖਾਸ ਤੌਰ 'ਤੇ ਦਿਹਾਤੀ ਪ੍ਰੋਗਰਾਮ ਅਤੇ ਖਾਸ ਤੌਰ 'ਤੇ ਕੁਛ ਗਾਣਿਆਂ ਦੇ ਪ੍ਰੋਗਰਾਮ ਉਹ ਦੇਖਦੇ ਸੀ। ਔਰ ਮੈਂ ਵੀ ਉਹਨਾਂ ਹੀ ਸਮਿਆਂ ਦੇ ਵਿੱਚ ਥੋੜ੍ਹੀ ਬਹੁਤੀ ਅੱਕ ਪੁੱਟੀ ਸਕੂਲ 'ਚ ਜੇ ਅਸੀਂ ਪੜ੍ਹਦੇ ਸੀ ਜਦੋਂ ਅਸੀਂ ਇਸ ਤਰ੍ਹਾਂ ਦਰੀਆਂ 'ਤੇ ਬੈਠ ਕੇ ਕਿਸੇ ਦੇ ਘਰ ਵਿੱਚ ਵੀ ਬੈਠਕ ਦੇ ਵਿੱਚ ਬੈਠ ਕੇ ਜਿਹੜਾ ਉਹ ਰੇਡੀਓ ਸੁਣਦੇ ਸੀਗੇ ਔਰ ਉਹਦੇ 'ਤੇ ਆਪਣਾ ਇੰਜੋਏ ਕਰਦੇ ਸੀ। ਉਸ ਵੇਲੇ ਦਾ ਮਨੋਰੰਜਨ ਦਾ ਸਾਧਨ ਆਪਣੇ ਤੌਰ 'ਤੇ ਰੇਡੀਓ ਹੀ ਸੀ। ਔਰ ਦੂਸਰੀ ਗੱਲ ਇਹ ਕਿ ਜਦੋਂ ਮੈਂ ਮਤਲਬ ਇਹਦੇ ਵਿੱਚੋਂ 50 ਸਾਲ ਇਸ ਤਰ੍ਹਾਂ ਦੇ ਨੇ, ਮਤਲਬ 1975-76 ਤੋਂ ਜੇ ਮੈਂ ਸ਼ੁਰੂ ਕਰ ਦੇਵਾਂ ਜਦੋਂ ਮੈਂ ਅਜੇ ਕਾਲਜ ਦੇ ਵਿੱਚ ਪੜ੍ਹਦਾ ਸੀ, ਉਸ ਵੇਲੇ ਮੈਂ ਪਹਿਲੀ ਵਾਰੀ ਰੇਡੀਓ ਦੇ ਯੁਵ ਬਾਣੀ ਪ੍ਰੋਗਰਾਮ ਦੇ ਵਿੱਚ ਆਇਆ ਸੀ। ਅਤੇ ਉਸ ਵੇਲੇ ਯੁਵ ਬਾਣੀ ਪ੍ਰੋਗਰਾਮ ਜਿਹੜਾ ਉਹ ਮੇਰਾ ਖਿਆਲ ਹੈ ਕਿ ਵਿਜੇ ਦੀਕਸ਼ਿਤ ਜੀ ਕਰਦੇ ਸੀਗੇ ਉਸ ਵੇਲੇ, ਜਿਹੜੇ ਬਾਅਦ ਦੇ ਵਿੱਚ ਡਾਇਰੈਕਟਰ ਵੀ ਬਣੇ ਉਸ ਵੇਲੇ ਉਹ ਪੈਕਸ ਸੀਗੇ। ਅਤੇ ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਸੁਰਿੰਦਰ ਮਹਿੰਦੀ ਰਤਾ ਇੱਥੇ ਸੀ, ਉਹਨਾਂ ਨਾਲ ਵੀ ਮੈਂ ਬਹੁਤ ਸਾਰੇ ਪ੍ਰੋਗਰਾਮ ਕੀਤੇ। ਯੁਵ ਬਾਣੀ ਦੇ ਵਿੱਚ ਇੱਕ ਕਵੀ ਸਭਾ ਹੁੰਦੀ ਸੀਗੀ ਅਤੇ ਮੈਂ ਪਹਿਲੀ ਵਾਰੀ ਉਸ ਕਵੀ ਸਭਾ ਦੇ ਵਿੱਚ ਆਪਣੀ ਕਵਿਤਾ ਪੜ੍ਹਨ ਆਇਆ ਸੀ ਜੰਡਿਆਲਾ ਕਾਲਜ ਤੋਂ। ਉਸ ਵੇਲੇ ਗੁਰੂ ਗੋਬਿੰਦ ਸਿੰਘ ਰਿਪਬਲਿਕ ਕਾਲਜ ਜੰਡਿਆਲਾ ਸੀ, ਜਿਹੜਾ ਅੱਜ ਕੱਲ੍ਹ ਯੂਨੀਵਰਸਿਟੀ ਕਾਲਜ ਹੈ। ਅਤੇ ਬਸ ਤੁਸੀਂ ਇਹ ਸਮਝੋ ਕਿ ਜਦੋਂ ਮੈਂ ਬੱਸੇ ਚੜ੍ਹ ਕੇ ਆਇਆ, ਆ ਕੇ ਜਿਹੜਾ ਉਹ ਬੱਸ ਸਟੈਂਡ ਤੋਂ ਉਤਰ ਕੇ ਆਕਾਸ਼ਵਾਣੀ ਪਹੁੰਚਾ, ਅਤੇ ਉਹਦੇ ਵਿੱਚ ਜਿਹੜਾ ਅਸਲ ਦੇ ਵਿੱਚ ਕਿ ਮੈਂ ਮਤਲਬ ਬਹੁਤ ਦੂਜੀ ਇਮਾਨਦਾਰੀ ਨਾਲ ਦੱਸਣਾ ਚਾਹੁੰਦਾ ਕਿ ਮੇਰਾ ਇੱਕ ਕਲਾਸ ਫੈਲੋ ਸੀ ਰਾਕੇਸ਼, ਪੰਡਿਤ ਰਾਕੇਸ਼, ਉਹ ਇੱਥੇ ਮਤਲਬ ਕਲੈਰੀਕਲ ਜੋਬ ਦੇ ਵਿੱਚ ਆ ਗਿਆ ਸੀ 10ਵੀਂ ਕਰਨ ਤੋਂ ਬਾਅਦ ਹੀ। ਉਹਨੇ ਮੈਨੂੰ ਪਹਿਲੀ ਵਾਰੀ ਜਿਹੜਾ ਉਹ ਮਤਲਬ ਇੱਥੇ ਦੇ ਪ੍ਰੋਡਿਊਸਰਸ ਨੂੰ ਜਾਂ ਵਿਜੇ ਦੀਕਸ਼ਿਤ ਉਹਨਾਂ ਨੂੰ ਜਾਂ ਹੋਰ ਜਿਹਨਾਂ ਨੂੰ ਵੀ ਉਹਨੇ ਕਿਹਾ, ਉਹਨੇ ਕਹਿ ਕੇ ਹੀ ਮੈਨੂੰ ਪ੍ਰੋਗਰਾਮ ਦਵਾਇਆ ਸੀ। ਮਤਲਬ ਮੈਂ ਉਹਦੇ ਥਰੂ ਆਕਾਸ਼ਵਾਣੀ ਦੇਖਿਆ, ਪਹਿਲੀ ਵਾਰੀ ਆਕਾਸ਼ਵਾਣੀ ਦੇ ਵਿਹੜੇ ਵਿੱਚ ਹਾਜ਼ਰ ਹੋਇਆ, ਸ਼ਾਮਿਲ ਹੋਇਆ ਪ੍ਰੋਗਰਾਮ ਦੇ ਵਿੱਚ। ਪਰ ਉਹ ਇੱਕ ਤਰ੍ਹਾਂ ਨਾਲ ਮੇਰੀ ਜ਼ਿੰਦਗੀ ਦਾ ਇੱਕ ਟਰਨਿੰਗ ਪੁਆਇੰਟ ਹੀ ਇਹਨੂੰ ਕਿਹਾ ਜਾ ਸਕਦਾ। ਅਤੇ ਉਸ ਦਿਨ ਤੋਂ ਬਾਅਦ ਮਤਲਬ ਉਸ ਪਹਿਲੇ ਪ੍ਰੋਗਰਾਮ ਤੋਂ ਬਾਅਦ ਮੈਂ ਲਗਾਤਾਰ ਪ੍ਰੋਗਰਾਮ ਦੇ ਵਿੱਚ ਆਉਂਦਾ ਰਿਹਾ। ਫਿਰ ਮੈਂ ਬਹੁਤ ਸਾਰੀਆਂ ਰੇਡੀਓ ਵਾਰਤਾ ਦੇ ਵਿੱਚ ਆਇਆ, ਬਹੁਤ ਸਾਰੀਆਂ ਜਿਹੜੀਆਂ ਉਹ ਮੈਂ ਸਕ੍ਰਿਪਟਸ ਲਿਖੀਆਂ ਬਹੁਤ ਸਾਰੀਆਂ, ਉਹਨਾਂ ਸਕ੍ਰਿਪਟਸ ਦੇ ਵਿੱਚ ਵੀ ਮੈਂ ਥੋੜ੍ਹਾ ਬਹੁਤਾ ਹਿੱਸਾ ਪਾਉਣਾ ਸ਼ੁਰੂ ਹੋ ਗਿਆ, ਕਿਉਂਕਿ ਬਚਪਨ ਤੋਂ ਹੀ ਕਹਿ ਲਓ ਜਾਂ ਜਵਾਨੀ ਤੋਂ ਕਹਿ ਲਓ ਮੈਂ ਕਾਲਜ ਦੇ ਦਿਨਾਂ 'ਚੋਂ ਹੀ ਥੋੜ੍ਹਾ ਬਹੁਤਾ ਲਿਖਣ ਲੱਗ ਪਿਆ ਸੀ। ਮਤਲਬ ਕਵਿਤਾ ਲਿਖਣ ਲੱਗ ਪਿਆ, ਕਾਲਜ ਮੈਗਜ਼ੀਨ ਦਾ ਮੈਂ ਐਡੀਟਰ ਬਣ ਗਿਆ। ਅਤੇ ਇਸ ਤਰ੍ਹਾਂ ਕਰਕੇ ਥੋੜ੍ਹਾ ਜਿਹਾ ਲਗਾਓ ਜਿਹੜਾ ਉਹ ਆਪਣੇ ਮਤਲਬ ਪਾਠਕ੍ਰਮਾਂ ਦੀਆਂ ਕਿਤਾਬਾਂ ਤੋਂ ਬਿਨਾਂ ਸਾਹਿਤ ਨਾਲ ਵੀ ਪੈਣਾ ਸ਼ੁਰੂ ਹੋ ਗਿਆ। ਔਰ ਕੁਦਰਤੀ ਇੱਕ ਗੱਲ ਹੋਰ ਸੀਗੀ, ਉਹ ਇਹ ਸੀਗੀ ਕਿ ਜਿਸ ਕਾਲਜ ਦੇ ਵਿੱਚ ਮੈਂ ਪੜ੍ਹਦਾ ਸੀ ਉਸ ਕਾਲਜ ਦੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਸਨ। ਅਤੇ ਹਾਂ, ਅਤੇ ਮੇਰੇ ਜਿਹੜੇ ਪੰਜਾਬੀ ਦੇ ਅਧਿਆਪਕ ਸੀ ਉਹ ਡਾਕਟਰ ਰਘਵੀਰ ਸਿੰਘ ਸਿਰਜਣਾ ਸਨ। ਮਤਲਬ ਇਹ ਦੋ ਵੱਡੇ ਨਾਮ ਹੈ ਜਿਨ੍ਹਾਂ ਨੇ ਮੈਨੂੰ ਸਾਹਿਤ ਨਾਲ ਜੋੜ ਦਿੱਤਾ, ਅਤੇ ਅੱਗੋਂ ਜਿਹੜਾ ਉਹ ਪੰਡਿਤ ਰਾਕੇਸ਼ ਉਹਨਾਂ ਨੇ ਮੈਨੂੰ ਆਕਾਸ਼ਬਾਣੀ ਨਾਲ ਜੋੜ ਦਿੱਤਾ। ਅਤੇ ਉਸ ਤੋਂ ਬਾਅਦ ਸਾਲ ਕੁ ਬਾਅਦ ਹੀ ਜਿਹੜਾ ਉਹ ਮੈਂ BA ਦੀ ਪੜ੍ਹਾਈ ਕਰਨ ਤੋਂ ਬਾਅਦ ਮੈਂ ਅਖਬਾਰ ਨਵਾਂ ਜ਼ਮਾਨਾ ਦੇ ਵਿੱਚ ਸਬ ਐਡੀਟਰ ਆ ਗਿਆ। ਅਤੇ ਜਦੋਂ ਮੈਂ ਸਬ ਐਡੀਟਰ ਆ ਗਿਆ ਫਿਰ ਮੇਰਾ ਬਹੁਤ ਨੇੜੇ ਦਾ ਲਗਾਓ ਹੋ ਗਿਆ ਆਕਾਸ਼ਬਾਣੀ ਨਾਲ। ਅਤੇ ਮੈਂ ਇੱਥੇ ਜਿਹੜਾ ਸਭ ਤੋਂ ਉਸ ਵੇਲੇ ਦਾ ਮਤਲਬ ਕਾਫੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬਹੁਤ ਚਰਚਿਤ ਵੀ ਔਰ ਮਹੱਤਵਪੂਰਨ ਪ੍ਰੋਗਰਾਮ ਸੀ, ਮੈਂ ਕਿਉਂਕਿ ਅਖਬਾਰ ਵਿੱਚ ਕੰਮ ਕਰਦਾ ਸੀ ਅਤੇ ਮੀਸ਼ਾ ਜੀ ਜਿਹੜੇ ਉਸ ਪ੍ਰੋਗਰਾਮ ਨੂੰ ਕਰਦੇ, ਹਾਂ SS ਮੀਸ਼ਾ ਜੀ, ਸੋਹਣ ਸਿੰਘ ਮੀਸ਼ਾ ਜੀ ਜਿਹੜੇ ਬਹੁਤ ਵੱਡੇ ਕਵੀ ਵੀ ਸੀਗੇ, ਬਹੁਤ ਵੱਡਾ ਨਾਮ ਉਹ ਕਵੀ ਵੀ ਸੀਗੇ, ਉਹ ਇੱਕ ਪ੍ਰੋਗਰਾਮ ਕਰਦੇ ਹੁੰਦੇ ਸੀ ਅਖਬਾਰਾਂ ਦੀ ਰਾਏ, ਉਹਦੇ ਉਹ ਪ੍ਰੋਡਿਊਸਰ ਸੀਗੇ। ਅਤੇ ਉਹਦੇ ਵਿੱਚ ਕੀ ਹੁੰਦਾ ਸੀ, ਉਹਦੇ ਵਿੱਚ ਅਖਬਾਰਾਂ ਦੇ ਵਿੱਚ ਜੋ ਐਡੀਟੋਰੀਅਲ ਛਪਦੇ ਸੀ ਉਹਨਾਂ ਐਡੀਟੋਰੀਅਲਸ ਨੂੰ ਅਸੀਂ ਰੀਪ੍ਰੋਡਿਊਸ ਕਰਦੇ ਸੀਗੇ ਉਸ ਪ੍ਰੋਗਰਾਮ ਦੇ ਵਿੱਚ ਕਿ ਕਿਸੇ ਵੀ ਟੋਪਿਕ ਉੱਤੇ ਅੱਜ ਦੀਆਂ ਅਖਬਾਰਾਂ ਨੇ ਕੀ ਲਿਖਿਆ ਅਤੇ ਕਿਹੜੇ ਕਿਹੜੇ ਸਬਜੈਕਟ ਜਿਹੜੇ ਉਹ ਛੋਏ ਗਏ ਨੇ ਵੱਖ ਵੱਖ ਅਖਬਾਰਾਂ ਦੇ ਵਿੱਚ, ਕਥਾਰਸਿਸ ਵੀ ਕਹਿੰਦੇ। ਇਹ ਪ੍ਰੋਗਰਾਮ ਮੈਂ ਬਹੁਤ ਲੰਬਾ ਸਮਾਂ ਕੀਤਾ, ਮਤਲਬ 1985-86 ਤੱਕ ਕੀਤਾ ਜਦੋਂ ਤੱਕ ਮੀਸ਼ਾ ਜੀ ਰਹੇ। ਅਤੇ ਉਹ ਪ੍ਰੋਗਰਾਮ ਦੇ ਵਿੱਚ ਜਿਹੜਾ ਉਹ ਆਪ ਤਾਂ ਕਦੇ ਕਦੇ ਆਉਂਦੇ ਸੀ, ਲੇਕਿਨ ਬਹੁਤ ਮਤਲਬ ਦੂਜਾ ਸੀਗਾ ਕਿ ਚੈਨ ਸਿੰਘ ਹੋਰੀ, ਅਮਰ ਸਿੰਘ ਹੋਰੀ, ਸੁਖਜਿੰਦਰ ਚੂੜਾਮਨੀ, ਇਹ ਸਾਰੇ ਆਮ ਤੌਰ 'ਤੇ ਰਿਕਾਰਡਿੰਗਸ ਕਰਦੇ ਸੀ ਉਹਨਾਂ ਪ੍ਰੋਗਰਾਮਾਂ ਦੀ। ਪਰ ਬਹੁਤ ਹੀ ਇੱਕ ਜਿਹੜੀ ਉਹ ਹੋਰ ਗੱਲ ਦੱਸਦਾ ਤੁਹਾਨੂੰ ਕਿ ਜਿਸ ਵੇਲੇ 1984 ਦੇ ਵਿੱਚ ਮਤਲਬ ਸੈਂਸਰਸ਼ਿਪ ਵਾਲਾ ਦੌਰ ਵੀ ਆਇਆ, ਤੁਹਾਨੂੰ ਪਤਾ ਸਾਰਿਆਂ ਨੂੰ ਕਿ ਉਹ ਦੌਰ ਕਿਹੋ ਜਿਹਾ ਸੀਗਾ। ਉਸ ਤੋਂ ਬਾਅਦ ਵੀ ਜਿਹੜਾ ਪ੍ਰੋਗਰਾਮ ਅਖਬਾਰਾਂ ਦੀ ਰਾਏ, ਜਦੋਂ ਅਖਬਾਰਾਂ ਇੱਕ ਵਾਰੀ ਬੰਦ ਹੋ ਕੇ ਦੁਬਾਰਾ ਸ਼ੁਰੂ ਹੋਈਆਂ, ਅਤੇ ਉਹ ਪਹਿਲਾ ਪ੍ਰੋਗਰਾਮ ਵੀ ਮੈਂ ਕੀਤਾ ਸੀਗਾ। ਅਤੇ ਉਹ ਬਹੁਤ ਹੀ ਮੁਸ਼ਕਿਲ ਪ੍ਰੋਗਰਾਮ ਸੀ ਕਿਉਂਕਿ ਅਖਬਾਰਾਂ ਦੇ ਵਿੱਚ ਜੋ ਲਿਖਿਆ ਹੋਇਆ ਸੀ ਉਹਨੂੰ ਆਪਾਂ ਸਮਝਦੇ ਹਾਂ ਕਿ ਉਹਨੂੰ ਉਸ ਤਰ੍ਹਾਂ
1: ਸੀ ਨਾ ਕਿ ਰੇਡੀਓ ਦੇ ਉੱਤੇ ਤੁਹਾਡਾ ਇੱਕ ਲਫ਼ਜ਼ ਜਿਹੜਾ ਹੈ,
0: ਹਾਂ ਹਾਂ,
1: ਉਹ ਇੱਕ ਮਤਲਬ ਕਿੰਨੇ ਲੋਕਾਂ ਦੇ ਕੰਨਾਂ ਦੇ ਵਿੱਚ ਜਾ ਰਿਹਾ ਹੈ।
0: ਬਿਲਕੁਲ ਉਹਦਾ ਬਹੁਤ ਸੁਚੇਤ ਬਹੁਤ ਸਾਵਧਾਨੀ ਨਾਲ, ਅਤੇ ਮੈਂ ਦੱਸ ਦਿੰਦਾ ਉਸ ਵੇਲੇ ਦੇ ਸਾਰੇ ਪ੍ਰੋਡਿਊਸਰ ਦੀ ਜਿਹੜੇ ਇੱਥੇ ਨਿਰਮਾਤਾ ਸੀਗੇ ਨਿਰਦੇਸ਼ਕ ਸੀਗੇ ਪ੍ਰੋਗਰਾਮਾਂ ਦੇ, ਕਿ ਉਹ ਬਹੁਤ ਹੀ ਮਤਲਬ ਬੁੱਧੀਮਤਾ ਦੇ ਨਾਲ ਅਤੇ ਬਹੁਤ ਹੀ ਮਤਲਬ ਅੱਛੀ ਤਰ੍ਹਾਂ ਦੇ ਨਾਲ ਸਾਨੂੰ ਗਾਈਡ ਕਰ ਦਿੰਦੇ ਸੀਗੇ ਕਿ ਇਹਨੂੰ

0: ਕਿਉਂਕਿ ਮੈਂ ਤਾਂ ਅਜੇ ਥੋੜ੍ਹਾ ਨਵਾਂ ਨਵਾਂ ਵੀ ਸੀ, ਚਲੋ ਅਖਬਾਰ ਦਾ ਨਜ਼ਰੀਆ ਹੋਰ ਹੁੰਦਾ ਆਕਾਸ਼ਵਾਣੀ, ਕਿਉਂਕਿ ਜਿਹੜਾ ਉਹ ਪਬਲਿਕ ਸਰਵਿਸ ਮੀਡੀਆ ਥੋੜ੍ਹਾ ਸਰਕਾਰੀ ਜਿਹੜਾ ਉਹ ਤੰਤਰ ਦਾ ਵੀ ਖਿਆਲ ਰੱਖਣਾ ਪੈਂਦਾ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਬਹੁਤ ਬੋਝ ਬੋਝ ਕੇ ਕਰਨੀਆਂ ਪੈਂਦੀਆਂ, ਕਿਉਂਕਿ ਇੱਕ ਲਫ਼ਜ਼ ਵੀ ਸਾਨੂੰ ਪਤਾ ਕਿ ਬਾਅਦ ਦੇ ਵਿੱਚ ਦੂਰਦਰਸ਼ਨ ਜਾ ਕੇ ਤਾਂ ਹੋਰ ਵੀ ਸਾਨੂੰ ਸੈਂਸਿਟਿਵ ਹੋਣਾ ਪਿਆ ਕਿ ਇੱਕ ਇੱਕ ਸ਼ਬਦ ਵੀ ਕਦੇ ਮਤਲਬ ਕਿਸੇ ਧਾਰਮਿਕ ਲੋਕਾਂ ਨੂੰ ਆਹਿਤ ਕਰ ਜਾਂਦਾ, ਕਦੇ ਕਿਸੇ ਮਤਲਬ ਹੋਰ ਤਰ੍ਹਾਂ ਦੇ ਪ੍ਰੋਗਰਾਮ ਕੋਈ ਵੀ ਆ ਜਾਵੇ, ਇੱਕ ਸ਼ਬਦ ਵੀ ਹੋ ਜਾਵੇ ਅਤੇ ਦੂਰਦਰਸ਼ਨ ਦੇ ਅੱਗੇ ਜਾਂ ਆਕਾਸ਼ਵਾਣੀ ਦੇ ਅੱਗੇ ਜਿਹੜੇ ਉਹ ਮੁਜ਼ਾਹਰੇ ਧਰਨੇ ਹੋ ਜਾਂਦੇ, ਪਰ ਇਹਨਾਂ ਗੱਲਾਂ 'ਚ ਅਸੀਂ ਮਤਲਬ ਬਹੁਤ ਹੀ ਪੂਰੇ ਉਤਰਦੇ ਰਹੇ ਇੱਥੋਂ ਦੇ ਸਾਰੇ ਪ੍ਰੋਡਿਊਸਰਸ।
1: ਅੱਛਾ ਡਾਕਟਰ ਸਾਹਿਬ, ਤੁਸੀਂ ਦੇਖੋ ਦੂਰਦਰਸ਼ਨ ਦਾ ਜ਼ਿਕਰ ਵੀ ਕੀਤਾ ਹੈ, ਹਾਲਾਂਕਿ ਆਪਣਾ ਹੀ ਸਾਰਾ ਇੱਕ ਜਿੱਦਾਂ ਕਹਿੰਦੇ ਇੱਕੋ ਹੀ ਮੀਡੀਆ ਹੈ, ਅਤੇ ਪਰ ਜਿੱਦਾਂ ਕਹਿੰਦੇ ਕਿ ਦੂਰਦਰਸ਼ਨ ਜਿਹੜਾ ਬਾਅਦ ਦੇ ਵਿੱਚ ਆਇਆ, ਹੁਣ ਕਿਉਂਕਿ ਤੁਹਾਡਾ ਜਿਹੜਾ ਹੈ ਵਿਧੀਵਤ ਤਰੀਕੇ ਨਾਲ ਤੁਹਾਡੇ ਕੈਰੀਅਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਜਾਂ ਤੁਹਾਡੀ ਇੱਕ ਸਟੈਂਡਿੰਗ ਦੀ ਗੱਲ ਕਰਦੇ ਹਾਂ, ਪਹਿਚਾਣ ਦੀ ਗੱਲ ਕਰਦੇ ਹਾਂ, ਦੂਰਦਰਸ਼ਨ ਕਰਕੇ ਜ਼ਿਆਦਾ ਜਿਹੜੀ ਜਾਣੀ ਜਾਂਦੀ ਹੈ ਲੋਕਾਂ ਦੇ ਵਿੱਚ। ਹੁਣ ਜਦੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਰੇਡੀਓ ਦੇ ਮਾਹੌਲ, ਰੇਡੀਓ ਨੇ ਤੁਹਾਨੂੰ ਜਿੱਦਾਂ ਕਹਿ ਸਕਦੇ ਹਾਂ ਕਿ ਇੱਕ ਘੜਿਆ, ਤੁਹਾਡੇ ਨਕਸ਼ ਜਿਹੜੇ ਹੈ ਉਹ ਰੇਡੀਓ ਨੇ ਸੰਵਾਰੇ, ਔਰ ਤੁਸੀਂ ਆਪ ਵੀ ਮੰਨਿਆ ਹੈ ਕਿ ਰੇਡੀਓ ਤੋਂ ਆ ਕੇ ਮੈਂ ਬਹੁਤ ਕੁਛ ਸਿੱਖਿਆ, ਬਹੁਤ ਕੁਛ ਸਿੱਖਣ ਨੂੰ ਮਿਲਿਆ। ਮੈਂ ਕਿੰਨਾ ਕੁ ਜਗ੍ਹਾ ਦਿੰਦੇ ਹੋ ਕਿ ਜਿਹੜਾ ਤੁਹਾਡਾ ਦੂਰਦਰਸ਼ਨ 'ਚ ਕਾਮਯਾਬੀ ਤੁਸੀਂ ਹਾਸਲ ਕੀਤੀ, ਵੱਖ ਵੱਖ ਪ੍ਰੋਗਰਾਮ ਤੁਹਾਡੇ ਅਸੀਂ ਵੀ ਦੇਖੇ ਹੈ, ਚਾਹੇ ਉਹ ਵਰਾਇਟੀ ਪ੍ਰੋਗਰਾਮ ਜਾਂ ਸਾਹਿਤਕ ਪ੍ਰੋਗਰਾਮ ਜਾਂ ਇਨਫੋਰਮੇਸ਼ਨ ਦੇ ਪ੍ਰੋਗਰਾਮ, ਅਲੱਗ ਅਲੱਗ ਪ੍ਰੋਗਰਾਮਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕਿੰਨਾ ਕੁ ਤੁਸੀਂ ਜਿਹੜਾ ਹੈ ਮੰਨਦੇ ਹੋ ਕਿ ਉਹਦੇ 'ਚ ਰੇਡੀਓ ਕਿੰਨੇ ਫੀਸਦ ਖੜ੍ਹਾ ਹੈ ਅਤੇ ਦੂਰਦਰਸ਼ਨ ਕਿੰਨੇ ਫੀਸਦ ਹੈ?
0: ਦੇਖੋ ਜੇ ਬੇਸਿਕਸ ਦੀ ਗੱਲ ਕਰੀਏ ਤਾਂ ਮੀਡੀਆ ਬੇਸਿਕਸ ਜਿਹੜੀਆਂ ਨੇ ਉਹ ਅਸੀਂ ਇਸੇ ਹਿਸਾਬ ਨਾਲ ਹੀ ਸਿੱਖੀਆਂ ਨੇ, ਜਿਹਨੂੰ ਮੈਂ ਕਹਿੰਦਾ ਕਿ ਇੱਕ ਡਿਸਿਪਲਿਨ ਦੀ ਗੱਲ, ਕਿ ਅਸੀਂ ਜਿਹੜਾ ਉਹ ਅਨੁਸ਼ਾਸਨ ਸਿੱਖਿਆ, ਅਨੁਸ਼ਾਸਨ ਦੇ ਵਿੱਚ ਜਿਹੜਾ ਉਹ ਇਹ ਵੀ ਆ ਜਾਂਦਾ ਕਿ ਤੁਸੀਂ ਕਿਹੜਾ ਸ਼ਬਦ, ਅਸੀਂ ਆਮ ਤੌਰ 'ਤੇ ਜੋ ਮੀਸ਼ਾ ਜੀ ਮੈਨੂੰ ਆਮ ਤੌਰ 'ਤੇ ਕਹਿੰਦੇ ਸੀ, ਕਹਿੰਦੇ ਇਹ ਨਹੀਂ ਹੈ ਕਿ ਤੂੰ ਬੋਲਣਾ ਕੀ ਹੈ, ਇਹ ਖਿਆਲ ਰੱਖਣਾ ਕਿ ਕੀ ਨਹੀਂ ਬੋਲਣਾ, ਕਿਉਂਕਿ ਜ਼ਰੂਰੀ ਗੱਲ ਇਹ ਹੈ ਕਿ ਕੀ ਨਹੀਂ
1: ਬੋਲਣਾ।
0: ਇਹ ਨਹੀਂ ਬੋਲਣਾ ਵਾਲੀ ਗੱਲ ਜਿਹੜੀ ਹੈ ਉਹ ਮੈਂ ਆਕਾਸ਼ਵਾਣੀ ਦੇ ਪ੍ਰੋਡਿਊਸਰ ਤੋਂ ਸਿੱਖੀ, ਅਤੇ ਖਾਸ ਤੌਰ 'ਤੇ ਸੋਹਣ ਸਿੰਘ ਮੀਸ਼ਾ ਜੀ ਤੋਂ ਸਿੱਖੀ, ਕਿ ਉਹਨਾਂ ਨੇ ਮੈਨੂੰ ਜਦੋਂ ਅੰਡਰਲਾਈਨ ਕਰਦੇ ਸੀ, ਅਸੀਂ ਜਿਵੇਂ ਮੈਂ ਪਹਿਲਾਂ ਦੱਸਿਆ ਅਖਬਾਰਾਂ ਦੇ ਵਿੱਚ ਕੀ ਛਪਿਆ ਕੀ ਛਪਿਆ, ਅਤੇ ਉਹ ਅੰਡਰਲਾਈਨ ਕਰਕੇ ਅਸੀਂ ਉਹ ਸੈਂਟੈਂਸ ਜਿਹੜੇ ਆ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਕੱਟਦੇ ਸੀ ਜਾਂ ਵਿੱਚੋਂ ਛੱਡਦੇ ਸੀਗੇ ਕਿ ਇਹ ਚੀਜ਼ਾਂ ਨਹੀਂ ਬੋਲਣੀਆਂ, ਔਰ ਇਸ ਗੱਲ ਨੇ ਮੈਨੂੰ ਥਰੂ ਆਊਟ ਜੋ ਮੇਰੀ ਮੀਡੀਆ ਲਾਈਫ ਹੈ ਉਹ ਦੇ ਵਿੱਚ ਬਹੁਤ ਪੇ ਕੀਤਾ ਕਿ ਕੀ ਨਹੀਂ ਬੋਲਣਾ। ਅਤੇ ਅਸਲ ਦੇ ਵਿੱਚ ਇਹ ਹੈ ਕਿ ਮੈਂ ਬਹੁਤ ਸਾਰੇ ਪ੍ਰੋਗਰਾਮ, ਮਿੱਟੀ ਦੀ ਮਹਿਕ ਇੱਕ ਪ੍ਰੋਗਰਾਮ ਇੱਥੇ ਚੱਲਦਾ ਸੀ ਉਹ ਮੈਂ ਕੀਤਾ ਲਗਾਤਾਰ, ਉਹਦੀਆਂ ਸਕ੍ਰਿਪਟਸ ਕੀਤੀਆਂ, ਔਰ ਫਿਰ ਉਸ ਤੋਂ ਬਿਨਾਂ ਜਿਹੜਾ ਉਹ ਮਤਲਬ ਫਿਰ ਬਾਅਦ ਦੇ ਵਿੱਚ ਤਾਂ ਬਹੁਤ ਸਾਰੇ ਇੰਟਰਵਿਊਜ਼ ਕੀਤੇ ਮੈਂ, ਜਿਹਦੇ ਵਿੱਚ ਮਤਲਬ ਮੋਹਣਜੀਤ ਸ਼ਾਮਿਲ ਹੈ, ਮਨਜੀਤ ਟਿਵਾਣਾ ਸ਼ਾਮਿਲ ਹੈ, ਬਹੁਤ ਬਹੁਤ ਲੋਕ ਇਸ ਤਰ੍ਹਾਂ ਦੇ ਸ਼ਾਮਿਲ ਨੇ, ਜਦੋਂ ਜਦੋਂ ਉਹਨਾਂ ਨੂੰ ਸਾਹਿਤ ਅਕੈਡਮੀ ਅਵਾਰਡ ਮਿਲੇ ਆਮ ਤੌਰ 'ਤੇ ਉਹਨਾਂ ਨਾਲ ਇੰਟਰਵਿਊਜ਼ ਜਿਹੜੀਆਂ ਉਹ ਆਕਾਸ਼ਵਾਣੀ ਦੇ ਉੱਤੇ ਮੈਂ ਕੀਤੀਆਂ, ਔਰ ਤੁਹਾਡੇ ਸਿਰਜਣਾ ਪ੍ਰੋਗਰਾਮ ਦੇ ਵਿੱਚ ਮੈਂ ਬਹੁਤ ਵਾਰ ਸ਼ਾਮਿਲ ਹੋਇਆ, ਔਰ ਮਤਲਬ ਨਾ ਸਿਰਫ ਮਤਲਬ ਆਪ ਸ਼ਾਮਿਲ ਹੋਇਆ ਸਗੋਂ ਹੋਰ ਲੋਕਾਂ ਨੂੰ ਸ਼ਾਮਿਲ ਕਰਨ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਂਦਾ ਰਿਹਾ। ਔਰ ਜਿਹੜੀ ਗੱਲ ਤੁਸੀਂ ਮਤਲਬ ਪੁੱਛੀ ਹੈ ਕਿ ਇੱਕ ਚੀਜ਼ ਜਿਹੜੀ ਹੈ ਉਹ ਡਿਸਿਪਲਿਨ, ਦੂਸਰੀ ਚੀਜ਼ ਕੰਟੈਂਟ, ਕੰਟੈਂਟ ਜਿਹੜਾ, ਕਿਉਂਕਿ ਆਪਾਂ ਹਮੇਸ਼ਾ ਸਮਝਦੇ ਹਾਂ ਕਿ ਮੀਡੀਆ ਪ੍ਰਸਾਰਣ ਦੇ ਵਿੱਚ ਕੰਟੈਂਟ ਮਸਟ ਹੈ। ਜਦੋਂ ਮੈਂ ਬਾਅਦ ਦੇ ਵਿੱਚ ਡੀਡੀ ਪੰਜਾਬੀ ਦਾ ਇੰਚਾਰਜ ਵੀ ਬਣਿਆ, ਮੈਂ ਹਮੇਸ਼ਾ ਆਪਣੇ ਅਨਾਊਂਸਰਸ ਨੂੰ ਜਦੋਂ ਅਸੀਂ ਮੀਟਿੰਗ ਪਹਿਲੇ ਦਿਨ ਕਰਦੇ ਕਿ ਦੂਸਰੇ ਦਿਨ ਸਵੇਰੇ ਕੀ ਕਰਨਾ ਸਵੇਰ ਵਾਲੇ ਪ੍ਰੋਗਰਾਮਸ ਦੇ ਵਿੱਚ, ਮੈਂ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੰਦਾ ਕਿ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਕੋਈ ਅਗਰ ਤੁਹਾਨੂੰ ਸੁਣ ਰਿਹਾ ਤਾਂ ਉਹ ਤੁਹਾਨੂੰ ਕਿਉਂ ਸੁਣੇਗਾ, ਜੇ ਤੁਸੀਂ ਕੋਈ ਨਵੀਂ ਗੱਲ ਕਰੋਗੇ ਤਾਂ ਹੀ ਉਹ ਤੁਹਾਨੂੰ ਸੁਣੇਗਾ, ਨਹੀਂ ਤਾਂ ਉਸ ਵੇਲੇ ਤੱਕ ਜਦੋਂ ਤੱਕ ਮਤਲਬ ਦੂਰਦਰਸ਼ਨ ਦੇ ਪ੍ਰੋਗਰਾਮ ਹੁਣ ਆ ਰਹੇ ਜਾਂ ਅੱਜ ਕੱਲ੍ਹ ਰੇਡੀਓ ਦੇ ਆ ਰਹੇ, ਇੱਕਦਮ ਜਿਹੜਾ ਉਹ ਰਿਮੋਟ 'ਤੇ ਸਵਿੱਚ ਜਿਹੜਾ ਨਾ ਉਹ ਅੱਗੇ ਚਲੇ ਜਾਂਦੇ ਜੇ ਕੋਈ ਕੰਮ ਦੀ ਗੱਲ ਨਹੀਂ ਹੋ ਰਹੀ।
1: ਅੱਛਾ ਡਾਕਟਰ ਸਾਹਿਬ, ਤੁਸੀਂ ਸੁਣਨ ਦੀ ਗੱਲ ਕੀਤੀ ਹੈ, ਕਿਉਂਕਿ ਦੋ ਹੀ ਚੀਜ਼ਾਂ ਹੈ, ਜਿਹਨੂੰ ਸੁਣਨਾ ਆ ਗਿਆ ਉਹਨੂੰ ਕਹਿਣਾ ਆ ਗਿਆ, ਅਤੇ ਜਿਹਨੂੰ ਕਹਿਣਾ ਆ ਗਿਆ ਉਹਨੂੰ ਸੁਣਨਾ ਆ ਗਿਆ, ਵਾਈਸਾ ਵਰਸਾ ਹੈ ਦੋਨੋਂ ਚੀਜ਼ਾਂ।
0: ਬਿਲਕੁਲ।
1: ਔਰ ਰੇਡੀਓ ਜਿਹੜਾ ਪ੍ਰਸਾਰਣ ਦਾ ਮਾਧਿਅਮ ਹੈ, ਜਦੋਂ ਆਪਾਂ ਦੇਖਦੇ ਹਾਂ ਕਿ ਇਹ ਤੁਹਾਨੂੰ ਸੁਣਨਾ ਸਿਖਾਉਂਦਾ ਹੈ।
0: ਬਿਲਕੁਲ।
1: ਅਤੇ ਜਿਹੜਾ ਬੰਦਾ ਸੁਣਨਾ ਸਿੱਖ ਜਾਂਦਾ ਹੈ ਉਹ ਫਿਰ ਰੇਡੀਓ ਨਹੀਂ ਉਹ ਬਾਕੀਆਂ ਨੂੰ ਵੀ ਸੁਣਨਾ ਸਿੱਖ ਜਾਂਦਾ ਹੈ। ਔਰ ਜੇ ਆਪਾਂ ਸਮੁੱਚੀ ਸ਼ਖਸੀਅਤ ਦੀ ਗੱਲ ਕਰਦੇ ਹਾਂ ਕਿ ਸੁਣਨ ਨਾਲ ਹੀ ਤੁਹਾਡੀ ਸ਼ਖਸੀਅਤ ਜਿਹੜੀ ਹੈ ਉਹਦੇ 'ਚ ਬਦਲਾਵ ਆਉਂਦੇ ਆ, ਉਹਦਾ ਬਦਲਾਵ ਨਹੀਂ ਆ ਸਕਦੇ। ਇਹ ਕੌਣ ਕਿਹਨੂੰ ਸੁਣ ਰਹੇ ਹੋ, ਕੀ ਸੁਣ ਰਹੇ ਹੋ, ਕਿਉਂ ਸੁਣ ਰਹੇ ਹੋ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਹੈ, ਇਹਦਾ ਬੜਾ ਮਹੱਤਵ ਹੈ।
0: ਇਹ ਬਿਲਕੁਲ ਮਨੋਵਿਗਿਆਨੀ ਆਮ ਤੌਰ 'ਤੇ ਆਮ ਤੌਰ 'ਤੇ
1: ਵਿਕਾਸ ਦੀ ਜਿਹੜਾ ਗੱਲ
0: ਨਹੀਂ, ਆਮ ਤੌਰ 'ਤੇ ਕਹਿੰਦੇ ਮਨੋਵਿਗਿਆਨੀ ਕਿ ਜਿੰਨਾ ਚਿਰ ਤੁਸੀਂ ਚੁੱਪ ਨਹੀਂ ਕਰਦੇ ਉਨਾ ਚਿਰ ਤੁਹਾਡਾ ਸੋਚ ਦਾ ਪ੍ਰੋਸੈਸ ਸ਼ੁਰੂ ਨਹੀਂ ਹੁੰਦਾ, ਤੁਹਾਡੀ ਸੋਚਣੀ

0: ਤੋਂ ਹੀ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਆਪ ਬੋਲਣਾ ਚੁੱਪ ਕਰ ਦਿੰਦੇ ਹੋ। ਬਹੁਤ ਜਿਹੜੀ ਉਹ ਆਮ ਤੌਰ 'ਤੇ ਸੁਰਜੀਤ ਪਾਤਰ ਇੱਕ ਗੱਲ ਕੋਟ ਕਰਦੇ ਹੁੰਦੇ ਸੀ ਕਿ ਕਵਿਤਾ ਹਮੇਸ਼ਾ ਕਵੀ ਨੂੰ ਕਹਿੰਦੀ ਹੈ, ਕਵੀਆ ਤੂੰ ਚੁੱਪ ਕਰੇ ਤਾਂ ਮੈਂ ਬੋਲਾਂ, ਕਿਉਂਕਿ ਜਿੰਨਾ ਚਿਰ ਕਵੀ ਚੁੱਪ ਨਹੀਂ ਕਰੇਗਾ ਉਨਾ ਚਿਰ ਉਹਦੇ ਮਾਇੰਡ ਦੇ ਵਿੱਚ ਕਵਿਤਾ ਉਤਪੰਨ ਨਹੀਂ ਹੋਏਗੀ, ਡਿਵੈਲਪ ਨਹੀਂ ਹੋਏਗੀ। ਇਸੇ ਤਰ੍ਹਾਂ ਤੁਹਾਡੀ ਸੋਚ ਹੈ, ਤੁਹਾਡੀ ਸੋਚ ਜਿਹੜੀ ਹੈ ਉਹ ਤੁਹਾਡੀ ਚੁੱਪ ਨਾਲ ਜੁੜੀ ਹੋਈ ਹੈ। ਚੁੱਪ ਜਿਹੜੀ ਹੈ ਉਹ ਤੁਹਾਡੇ ਤੁਹਾਨੂੰ ਵਿਸ਼ਲੇਸ਼ਣ ਕਰਨਾ ਸਿਖਾਉਂਦੀ ਹੈ, ਚੁੱਪ ਜਿਹੜੀ ਹੈ ਉਹ ਤੁਹਾਨੂੰ ਸੁਣਨਾ ਸਿਖਾਉਂਦੀ ਹੈ, ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਕਿ ਇਸੇ ਕਰਕੇ ਜਿਹੜਾ ਉਹ ਸੁਣਨ ਦੀ ਸ਼ਕਤੀ ਜਿਹੜੀ ਹੈ ਉਹ ਜਿੰਨੀ ਤੁਹਾਡੀ ਬਲਵਾਨ ਹੋਏਗੀ, ਜਿੰਨੀ ਤੁਹਾਡੀ ਪੇਸ਼ੈਂਸ ਬਲਵਾਨ ਹੋਏਗੀ, ਉੰਨੇ ਹੀ ਤੁਸੀਂ ਵਧੇਰੇ ਬੌਧਕ ਹੋ ਜਾਓਗੇ, ਉੰਨੇ ਹੀ ਤੁਸੀਂ ਵਧੇਰੇ ਕ੍ਰੀਏਟਿਵ ਹੋ ਜਾਓਗੇ, ਉੰਨੇ ਹੀ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਰਚਣੀਆਂ ਸ਼ੁਰੂ ਕਰ ਦੇਵੋਗੇ। ਇਸੇ ਕਰਕੇ ਰੇਡੀਓ ਜਿਹੜਾ, ਮਤਲਬ ਰੇਡੀਓ 'ਤੇ ਵੱਡੇ ਵੱਡੇ ਨਾਮ ਰਹੇ ਨੇ, ਮਤਲਬ ਕਦੇ ਜਿਹੜਾ ਉਹ ਮਤਲਬ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਕਿ ਮੰਟੋ ਵਰਗੇ ਬੰਦੇ, ਅੰਮ੍ਰਿਤਾ ਪ੍ਰੀਤਮ ਵਰਗੀਆਂ ਅਨਾਊਂਸਰ, ਅੰਮ੍ਰਿਤਾ ਦਵੀਲ ਕੌਰ ਟਵਾਣਾ ਵਰਗੇ। ਅੰਮ੍ਰਿਤਾ ਪ੍ਰੀਤਮ ਬਾਰੇ ਤੁਹਾਨੂੰ ਪਤਾ ਕਿ ਇੱਕ ਬਹੁਤ ਮਸ਼ਹੂਰ ਗੱਲ ਹੈ ਕਿ ਜਦੋਂ ਦਿੱਲੀ ਰੇਡੀਓ 'ਤੇ ਉਹ ਅਨਾਊਂਸਮੈਂਟਸ ਕਰਦੇ ਹੁੰਦੇ ਸੀ ਅਤੇ ਲੋਕਾਂ ਦੀਆਂ ਬਾਹਰ ਕਤਾਰਾਂ ਲੱਗ ਜਾਂਦੀਆਂ ਸੀ ਕਿ ਇਹ ਜਿਹੜੀ ਕੁੜੀ ਬੋਲ ਰਹੀ ਹੈ ਇਹਨੂੰ ਦੇਖਣਾ, ਇਹਨੂੰ ਦੇਖਣਾ। ਇਹ ਉਹਨੇ ਆਪ ਆਪਣੀ ਜੀਵਨੀ ਦੇ ਵਿੱਚ ਲਿਖਿਆ ਕਿ ਜਦੋਂ ਜਿਹੜਾ ਉਹ ਇੱਕ ਹੋਰ ਬਹੁਤ ਸੋਹਣੀ ਗੱਲ ਹੈ ਜਿਹੜੀ ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਲਿਖਤਾਂ ਦੇ ਵਿੱਚ ਕੋਟ ਕੀਤੀ ਹੈ ਆਪਣੇ ਬੇਟੇ ਦੇ ਹਵਾਲੇ ਨਾਲ, ਉਹਦੇ ਬੇਟੇ ਵਜੋਂ ਉਹਨੇ ਲਿਖਿਆ। ਕਹਿੰਦੇ ਮੈਨੂੰ ਬੇਟਾ, ਇੱਕ ਵਾਰੀ ਮੇਰਾ ਬੇਟਾ ਮੈਨੂੰ ਕਹਿੰਦਾ ਕਿ ਮੰਮਾ ਤੁਸੀਂ ਭੋਲੂ ਦੇ ਰੇਡੀਓ 'ਤੇ ਨਾ ਬੋਲਿਆ ਕਰੋ। ਭੋਲੂ ਉਹਦਾ ਜਮਾਤੀ ਸੀਗਾ ਜਿਹੜਾ ਉਹਦੇ ਨਾਲ ਲੜਦਾ ਰਹਿੰਦਾ ਸੀ, ਮਤਲਬ ਇਹ ਕਿ ਤੁਸੀਂ ਜਿਹੜਾ ਉਹ, ਕਿਉਂਕਿ ਰੇਡੀਓ ਦੀ ਇੱਕ ਅਨਾਊਂਸਰ ਜਿਹੜੀ ਉਹ ਸਾਰੇ ਘਰਾਂ ਦੇ ਵਿੱਚ ਉਹਦੀ ਆਵਾਜ਼ ਜਾਂਦੀ ਹੈ ਅਤੇ ਸਾਰੇ ਘਰਾਂ ਵਾਲੇ ਉਹਦੇ ਫੈਨ ਨੇ, ਉਹਨੂੰ ਸੁਣਦੇ ਨੇ ਔਰ ਉਹਨੂੰ ਦੇਖਣਾ ਚਾਹੁੰਦੇ ਨੇ, ਉਹਨੂੰ ਮਿਲਣਾ ਚਾਹੁੰਦੇ ਨੇ। ਅਤੇ ਬੱਚੇ ਦੀ ਜੈਲਸੀ ਦੇਖੋ ਕਿਸ ਤਰ੍ਹਾਂ ਦੀ ਸੀਗੀ। ਅਤੇ ਉਹ ਕਹਿੰਦੀ ਕਿ ਮੈਂ ਫਿਰ ਆਪਣੇ ਬੇਟੇ ਨੂੰ ਸਮਝਾਇਆ ਕਿ ਬੇਟਾ ਇਹ ਮੀਡੀਆ ਹੈ, ਇਹ ਆਕਾਸ਼ਬਾਣੀ ਹੈ, ਇਹ ਸਾਰਿਆਂ ਲਈ ਹੈ, ਇਹ ਭੋਲੂ ਲਈ ਜਾਂ ਤੇਰੇ ਲਈ ਜਾਂ ਮੇਰੇ ਲਈ ਨਹੀਂ ਹੈਗਾ, ਇਹ ਸਰਵ ਲੋਕਾਂ ਲਈ ਹੈ, ਇਹ ਸਾਰਿਆਂ ਦਾ ਸਾਂਝਾ ਆ ਅਤੇ ਇਹ ਜਿਹੜਾ ਇਹ ਸਮਾਜ ਲਈ ਹੈ। ਮਤਲਬ ਇਹ ਇਹ ਇੱਕ ਰੇਡੀਓ ਦੀ ਸ਼ਕਤੀ ਹੈ ਕਿ ਇੱਕ ਬੱਚਾ ਵੀ ਜਿਹੜਾ ਉਹ ਇਸ ਤਰ੍ਹਾਂ ਉਸ ਜ਼ਮਾਨੇ ਦੇ ਵਿੱਚ ਜਦੋਂ ਮਤਲਬ ਜਿਹੜੀ ਉਹ ਇਹ ਗੱਲਾਂ ਮਤਲਬ 48 ਤੋਂ ਬਾਅਦ ਦੀਆਂ ਨੇ, ਨੇੜੇ ਤੇੜੇ ਦੀਆਂ ਨੇ, ਔਰ ਮਤਲਬ ਦਿੱਲੀ ਦਾ ਉਸ ਵੇਲੇ ਇੱਕ ਰੇਡੀਓ ਦਾ ਜਲੌਅ ਸੀਗਾ ਆਪਣੇ ਤੌਰ 'ਤੇ, ਜਦੋਂ ਮਤਲਬ ਵੰਡ ਤੋਂ ਬਾਅਦ ਦਿੱਲੀ ਅਤੇ ਜਿਹੜਾ ਇਹ ਜਲੰਧਰ ਮਤਲਬ ਲਾਹੌਰ ਵਾਲਾ ਸਟੇਸ਼ਨ ਜਲੰਧਰ ਆਇਆ, ਅਸਟੈਬਲਿਸ਼ ਹੋਇਆ। ਔਰ ਇੱਥੇ ਤੁਹਾਨੂੰ ਪਤਾ ਕਿ ਜਿਹੜੇ ਪਹਿਲੇ ਡਾਇਰੈਕਟਰਾਂ ਦੇ ਵਿੱਚ ਸ਼ਾਮਿਲ ਸੀ ਉਹ ਕਰਤਾਰ ਸਿੰਘ ਦੁੱਗਲ ਸੀਗੇ ਜਲੰਧਰ ਦੇ, ਮਤਲਬ ਇਸ ਸਟੇਸ਼ਨ ਦੇ ਜਿੱਥੇ ਬੈਠ ਕੇ ਆਪਾਂ ਗੱਲਬਾਤ ਕਰ ਰਹੇ ਹਾਂ। ਮਤਲਬ ਇਹ ਸਟੇਸ਼ਨ ਵੀ ਸ਼ੁਰੂ ਤੋਂ ਬਹੁਤ ਵੱਡੇ ਵੱਡੇ ਸਾਹਿਤਕਾਰਾਂ ਦੇ ਹੱਥਾਂ ਵਿੱਚ ਰਿਹਾ। ਸੁਰਜੀਤ ਸਿੰਘ ਸੇਠੀ ਇੱਥੇ ਰਹੇ, ਪ੍ਰੋਫੈਸਰ ਸ਼ੇਰ ਸਿੰਘ ਇੱਥੇ ਰਹੇ, ਕਰਤਾਰ ਸਿੰਘ ਦੁੱਗਲ ਇੱਥੇ ਰਹੇ, ਮੀਸ਼ਾ ਜੀ ਇੱਥੇ ਰਹੇ, ਮਤਲਬ ਬਹੁਤ ਵੱਡੇ ਵੱਡੇ ਨਾਮ ਨੇ ਜਿਨ੍ਹਾਂ ਨੇ ਇਸ ਰੇਡੀਓ ਨਾਲ। ਹਾਂ, ਅਤੇ ਇਹ ਚੀਜ਼ਾਂ ਨੇ ਜਿਹੜੀਆਂ ਰੇਡੀਓ ਨੇ ਸਮਾਜ ਦੀ ਮਤਲਬ ਸੱਭਿਆਚਾਰਕ ਪ੍ਰਗਤੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ।
1: ਅੱਛਾ ਡਾਕਟਰ ਸਾਹਿਬ, ਦੇਖੋ ਜਿੱਦਾਂ ਕਹਿੰਦੇ ਕਿ ਇਹ ਤਾਂ ਰੇਡੀਓ ਦੀ, ਜਿੱਦਾਂ ਆਪਾਂ ਚੜ੍ਹਾਈ ਦੀ ਗੱਲ ਕਰ ਲਈਏ, ਉਡਾਨ ਦੀ ਗੱਲ ਕਰ ਲਈ, ਸਿਰਜਣ ਦੀ ਗੱਲ ਕਰ ਲਈ, ਕਿੱਦਾਂ ਸਮਾਜ ਨੂੰ ਸਿਰਜਿਆ, ਕਿਉਂਕਿ ਸਮਾਜ ਦੇ ਸਿਰਜਣ 'ਚ ਹੀ ਰੇਡੀਓ ਨੇ ਬਹੁਤ ਵੱਡਾ ਯੋਗਦਾਨ ਕੀਤਾ।
0: ਬਿਲਕੁਲ,
1: ਸਮਾਜ ਸਿਰਫ ਇਹੀ ਨਹੀਂ ਹੈ ਕਿ ਇੱਕ ਘਰ ਦੇ ਵਾਤਾਵਰਨ 'ਚੋਂ ਸਿਰਜਿਆ ਜਾਂਦਾ ਹੈ, ਸਮਾਜ ਨੂੰ ਸਿਰਜਣ 'ਚ ਹੋਰ ਬਹੁਤ ਸਾਰੀਆਂ ਚੀਜ਼ਾਂ ਹੈ, ਸਾਡਾ ਆਲਾ ਦੁਆਲਾ ਹੈ, ਹਵਾ ਹੈ, ਪਾਣੀ ਹੈ, ਸਾਰੀਆਂ ਚੀਜ਼ਾਂ, ਮਾਹੌਲ ਹੈ। ਜਿੱਦੋਂ ਦਾ ਮਾਹੌਲ ਸਾਡੇ ਆਲੇ ਦੁਆਲੇ ਹੋਏਗਾ ਤਾਂ ਸਮਾਜ ਦਾ ਸਿਰਜਣ ਵੀ ਉਸੇ ਤਰ੍ਹਾਂ ਦਾ ਹੋਏਗਾ। ਔਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਉਹਦੀ ਸਿੱਧੀ ਜੀ ਉਦਾਹਰਣ ਹੈ ਕਿ ਤੁਹਾਡੇ ਆਲੇ ਦੁਆਲੇ ਮਾਹੌਲ ਰੇਡੀਓ ਦਾ ਸੀ, ਤੁਸੀਂ ਰੇਡੀਓ ਤੋਂ ਪ੍ਰਸਾਰਣ ਸੁਣਦੇ ਸੀ, ਚੰਗੇ ਚੰਗੇ ਜਿਹੜੇ ਉਦੋਂ 'ਚ ਮਤਲਬ ਸਾਹਿਤਕਾਰਾਂ ਨੂੰ ਸੁਣਦੇ ਸੀ, ਉਹ ਸਿਰਜਣ ਨਾਲ ਤੁਹਾਡਾ ਜਿਹੜਾ ਹੈ ਇੱਕ ਆਟੋਮੈਟਿਕਲੀ ਜਿਹੜਾ ਕਹਿ ਸਕਦਾ ਕਿ ਸੁੱਤੇ ਸਿੱਧ ਹੀ ਉਹ ਚੀਜ਼ਾਂ ਜਾਗ੍ਰਿਤ ਹੋ ਗਈਆਂ। ਅੱਜ ਜਿਹੜੀ ਸਦੀ 'ਚ ਅਸੀਂ ਜਾ ਰਹੇ ਹਾਂ ਜਾਂ ਅੱਜ ਜਿਸ ਸਮੇਂ ਦੇ ਵਿੱਚ ਅਸੀਂ ਜਾ ਰਹੇ ਹਾਂ, ਇਸ ਸਮੇਂ ਦੇ ਵਿੱਚ ਕਿਸੇ ਚੀਜ਼ ਦੀ ਵੀ ਹੋਂਦ ਨਹੀਂ ਹੈ। ਅਤੇ ਅੱਜ ਜੇ ਆਪਾਂ ਇਹ, ਕਿਉਂਕਿ ਕਦਰਾਂ ਕੀਮਤਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਹ ਚੀਜ਼ਾਂ ਜਿਹੜੀਆਂ ਨੇ ਆਧਾਰ ਨੇ ਸਾਡੀਆਂ ਕਦਰਾਂ ਕੀਮਤਾਂ ਨੂੰ ਪੈਦਾ ਕਰਨ ਦਾ। ਅੱਜ ਚਾਹੇ ਆਪਾਂ ਦੂਰਦਰਸ਼ਨ ਦੀ ਗੱਲ ਕਰ ਲਈਏ, ਚਾਹੇ ਰੇਡੀਓ ਦੀ ਗੱਲ ਕਰ ਲਈਏ, ਅਤੇ ਕਿਤੇ ਨਾ ਕਿਤੇ ਅਸੀਂ ਇਹਨਾਂ ਮਾਧਿਅਮਾਂ ਤੋਂ, ਸਾਰੇ ਮਾਧਿਅਮਾਂ ਤੋਂ ਦੂਰ ਹਾਂ। ਔਰ ਅੱਜ ਸੋਸ਼ਲ ਮੀਡੀਆ ਦਾ, ਕਿਉਂਕਿ ਨਿਰਆਧਾਰ ਚੀਜ਼ਾਂ ਨੇ ਸਾਨੂੰ ਆਪਣੇ ਆਲੇ ਦੁਆਲੇ ਘੇਰ ਲਿਆ। ਤੁਸੀਂ ਕੀ ਡਾਕਟਰ ਸਾਹਿਬ ਸੋਚਦੇ ਹੋ ਕਿ ਇਹਦੇ ਨਾਲ ਸਾਡੇ ਸਮਾਜ ਜਾਂ ਸਾਡੇ ਸਿਰਜਣ 'ਤੇ ਕਿੱਡੀ ਕੁ ਸੱਟ ਲੱਗੀ ਹੈ, ਕਿ ਇਹਦੀ ਭਰਪਾਈ ਹੈ ਕਿ ਜਾਂ ਹੋਰ ਕਿਤੇ ਅੱਗੇ ਖੂਹ 'ਚ ਸਾਨੂੰ ਡਿੱਗੇਗੀ?
0: ਦੇਖੋ, ਮੈਨੂੰ ਲੱਗਦਾ ਕਿ ਇਹ ਭਾਵੇਂ ਤੁਹਾਡੀਆਂ ਗੱਲਾਂ ਇਹ ਠੀਕ ਨੇ ਕਿ ਬਹੁਤ ਕੁਛ ਨਵਾਂ ਆ ਗਿਆ ਜਿਹਦੇ ਵਿੱਚ ਸੋਸ਼ਲ ਮੀਡੀਆ ਆ ਗਿਆ, ਅੱਜ ਕੱਲ੍ਹ

0: ਹਰ ਕੋਈ ਮਤਲਬ ਰੇਡੀਓ ਬ੍ਰੌਡਕਾਸਟਰ ਹੈ, ਹਰ ਕੋਈ ਜਿਹੜਾ ਉਹ
1: ਇਹੀ ਖਤਰਨਾਕ
0: ਹਰ ਕੋਈ ਜਿਹੜਾ ਉਹ ਪੱਤਰਕਾਰ ਹੈ, ਅਤੇ ਹਰ ਕੋਈ ਜਿਹੜਾ ਉਹ ਦੂਸਰਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਟੀਵੀ ਅਨਾਊਂਸਰ ਹੈ, ਹਰ ਕੋਈ ਇਹੀ ਹੈ, ਅਤੇ ਆਪਣੀਆਂ ਆਪਣੀਆਂ ਹਰ ਚੀਜ਼
1: ਬੰਦਾ ਬੰਦਾ ਬਹੁਤ ਪੱਖੀ
0: ਹਾਂ ਬਹੁਤ ਪੱਖੀ ਸ਼ਖਸੀਅਤ ਹੈ ਅਤੇ ਉਹ ਪਾਈ ਜਾ ਰਿਹਾ। ਲੇਕਿਨ ਮੈਂ ਇਹ ਸਮਝਦਾ ਕਿ ਇਹ ਇੰਡੀਵਿਜੁਅਲ ਗੱਲਾਂ ਨੇ, ਜਿਹੜੀ ਸੰਸਥਾ ਮੂਲਕ ਕ੍ਰੈਡੀਬਿਲਟੀ ਹੁੰਦੀ ਹੈ ਨਾ, ਉਹ ਕਦੇ ਮਰਦੀ ਨਹੀਂ ਹੈ। ਮਤਲਬ ਰੇਡੀਓ ਬਾਰੇ ਮੈਂ ਇਹ ਗੱਲ ਕਹਿ ਸਕਦਾ ਕਿ ਰੇਡੀਓ ਦਾ ਜੋ ਪੁਰਾਣਾ ਇਤਿਹਾਸ ਹੈ, ਮਤਲਬ 1936 ਤੋਂ, ਮਤਲਬ ਜਨਵਰੀ 1936-37 ਤੋਂ ਜਿਹੜਾ ਉਹ ਨਿਊਜ਼ ਬੁਲੇਟਿਨ ਸ਼ੁਰੂ ਹੋ ਗਿਆ, ਪਹਿਲਾਂ ਪੂਨੇ ਅਤੇ ਬੰਬੇ ਤੋਂ ਹੋ ਗਏ, ਫਿਰ ਹੌਲੀ ਹੌਲੀ ਹੌਲੀ ਹੌਲੀ ਜਿਵੇਂ ਮੈਂ ਮਤਲਬ ਪਿਛਲੇ ਦਿਨੀ ਅੰਕੜਾ ਲੈ ਰਿਹਾ ਸੀਗਾ ਕਿ ਇਸ ਵੇਲੇ ਲਗਭਗ 275 ਰੇਡੀਓ ਬੁਲੇਟਿਨ ਚੱਲਦੇ ਆ, ਜਿਹਦੇ 'ਚ 23 ਭਾਸ਼ਾਵਾਂ ਦੇ ਵਿੱਚ ਔਰ 150 ਹੋਰ ਨਿੱਕੀਆਂ ਨਿੱਕੀਆਂ ਭਾਸ਼ਾਵਾਂ ਦੇ ਵਿੱਚ, ਔਰ ਲਗਭਗ 36 ਘੰਟੇ ਦਾ ਪ੍ਰਸਾਰਣ ਰੋਜ਼ ਸਿਰਫ ਨਿਊਜ਼ ਦਾ ਹੋ ਰਿਹਾ ਇਸ ਵੇਲੇ ਰੇਡੀਓ ਦੇ ਉੱਤੇ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਮੂਲਕ ਜਿਹੜੀ ਪ੍ਰੈਜੈਂਟੇਸ਼ਨ ਹੈ ਨਾ, ਉਹ ਇੰਡੀਵਿਜੁਅਲ ਪ੍ਰੈਜੈਂਟੇਸ਼ਨ ਨਾਲੋਂ ਹਮੇਸ਼ਾ ਹੀ ਵੱਡੀ ਹੁੰਦੀ ਹੈ ਅਤੇ ਹਮੇਸ਼ਾ ਹੀ ਮੁੱਲਵਾਨ ਮਹੱਤਵਪੂਰਨ ਹੁੰਦੀ ਹੈ। ਇਸ ਕਰਕੇ ਮੈਂ ਇਹ ਸਮਝਦਾ ਕਿ ਲੱਖ ਜਿਹੜੀਆਂ ਉਹ ਸੋਸ਼ਲ ਮੀਡੀਆ 'ਤੇ ਮਤਲਬ ਚੈਨਲ ਸ਼ੁਰੂ ਹੋ ਜਾਣ, ਲੇਕਿਨ ਜਿਹੜਾ ਸੰਸਥਾ ਮੂਲਕ ਚੈਨਲ ਹੈ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਪਬਲਿਕ ਸਰਵਿਸ ਬ੍ਰੌਡਕਾਸਟਰ ਹੈ ਜਿਹੜਾ, ਉਹ ਕਿਸੇ ਵੀ ਇੰਡੀਵਿਜੁਅਲ ਬ੍ਰੌਡਕਾਸਟਰ ਨਾਲੋਂ ਹਮੇਸ਼ਾ ਹੀ ਮਹੱਤਵਪੂਰਨ ਹੁੰਦਾ ਔਰ ਰਹੇਗਾ, ਔਰ ਚਾਹੇ ਦੂਰਦਰਸ਼ਨ ਦੇ ਸੰਦਰਭ 'ਚ ਸੋਚ ਲਓ ਅਤੇ ਚਾਹੇ ਤੁਸੀਂ ਜਿਹੜਾ ਉਹ ਰੇਡੀਓ ਦੇ ਸੰਦਰਭ।
1: ਡਾਕਟਰ ਸਾਹਿਬ, ਜਿਹੜਾ ਪੁੱਛਣ ਦਾ ਮੇਰਾ ਕਾਰਨ ਇਹ ਸੀ ਕਿ ਦੇਖੋ ਜਿਹੜੇ ਇਨ ਹਾਊਸ ਆਪਾਂ ਲੋਕ, ਆਪਾਂ ਜ਼ਿੰਮੇਵਾਰੀ, ਸਾਡੀ ਇੱਕ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ ਹੈ, ਜਿਹੜਾ ਬਾਹਰ ਹੈ ਉਹ ਨਾ ਸਮਾਜ ਲਈ ਜ਼ਿੰਮੇਵਾਰ ਹੈ ਅਤੇ ਨਾ ਕਿਸੇ ਸੰਸਥਾ ਲਈ ਜ਼ਿੰਮੇਵਾਰ, ਇਹ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਨਹੀਂ ਹੈ?
0: ਬਿਲਕੁਲ ਬਿਲਕੁਲ, ਇਹਨੂੰ ਮੈਂ ਕਹਿ ਰਿਹਾ ਕਿ ਸੰਸਥਾ ਮੂਲਕ ਪ੍ਰਸਾਰਣ ਜਾਂ ਸੰਸਥਾ ਮੂਲਕ ਗਤੀਵਿਧੀਆਂ ਜਿਹੜੀਆਂ ਉਹ ਹਮੇਸ਼ਾ ਹੀ ਸੋਸ਼ਲ ਰਿਸਪੋਂਸੀਬਿਲਟੀ ਨੂੰ ਪ੍ਰਣਾਈਆਂ ਹੋਈਆਂ ਹੁੰਦੀਆਂ, ਉਹ ਮਤਲਬ ਸੁਚੇਤ ਪੱਧਰ 'ਤੇ ਵੀ ਹੁੰਦੀਆਂ ਅਤੇ ਅਚੇਤ ਪੱਧਰ 'ਤੇ ਵੀ ਹੁੰਦੀਆਂ। ਅਚੇਤ ਪੱਧਰ 'ਤੇ ਇਸ ਕਰਕੇ ਹੁੰਦੀਆਂ ਕਿ ਹਰ ਵਿਅਕਤੀ ਜਿਹੜਾ ਇਹਨਾਂ ਸੰਸਥਾਵਾਂ ਨਾਲ ਜੁੜ ਗਿਆ ਉਹ ਬਹੁਤ ਪੁਣ ਛਾਣ ਕੇ ਆਉਂਦਾ ਅਤੇ ਬਹੁਤ ਸਾਰੇ ਕੰਪੀਟੀਸ਼ਨ ਲੜ ਕੇ ਆਉਂਦਾ, ਉਹ ਮਤਲਬ ਸਾਰੇ ਸਮੁੰਦਰ ਦੇ ਵਿੱਚ, ਮਤਲਬ ਸਮੁੰਦਰ ਦੇ ਵਿੱਚੋਂ ਇੱਕ ਮਤਲਬ ਕਸ਼ੀਦ ਕੀਤਾ ਹੋਇਆ ਉਹ ਮਤਲਬ ਉਹ ਚੀਜ਼ ਹੁੰਦੀ ਹੈ ਜਿਹੜੀ ਅਸਲ ਦੇ ਵਿੱਚ ਉਹਦੀ ਮਾਨਸਿਕਤਾ, ਉਹਦੀ ਮਤਲਬ ਸਿਰਜਣਾਤਮਕਤਾ ਅਤੇ ਉਹਦਾ ਸਾਰਾ ਜਿਹੜਾ ਸੋਚਣ ਦਾ ਢੰਗ ਹੁੰਦਾ ਨਾ, ਉਹ ਆਮ ਵਿਅਕਤੀ ਨਾਲੋਂ ਭਿੰਨ ਹੁੰਦਾ ਹੈ। ਉਹ ਮਤਲਬ ਬਿਲੋ ਐਵਰੇਜ ਜਾਂ ਐਵਰੇਜ ਨਹੀਂ ਹੁੰਦਾ, ਉਹ ਐਕਸਟਰਾ ਆਰਡੀਨਰੀ ਹੁੰਦਾ, ਇਹ ਮੈਂ ਕੁਦਰਤੀ ਤੌਰ 'ਤੇ ਮੰਨ ਕੇ ਚੱਲਦਾ, ਔਰ ਆਪਾਂ ਇਹ ਦੇਖਦੇ ਵੀ ਹਾਂ ਕਿ ਆਪਾਂ ਨੂੰ ਜਦੋਂ ਆਪਾਂ ਮਤਲਬ ਕਿਸੇ ਦੀ ਤੁਸੀਂ ਇੱਥੇ ਸਕ੍ਰਿਪਟ ਦੇਖਦੇ ਹੋ, ਮੈਂ ਪੁਰਾਣੀਆਂ ਗੱਲਾਂ ਵੀ ਕਹਿ ਦਿੰਦਾ, ਮੈਂ ਸਾਡੇ ਅਸ਼ੋਕ ਜੇਲਖਾਨੀ ਜੀ ਹੁੰਦੇ ਸੀ ਸਾਡੇ ਡਾਇਰੈਕਟਰ, ਅਸੀਂ ਉਹਨਾਂ ਦੇ ਸਾਹਮਣੇ ਕੋਈ।
2: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਵਿਸ਼ਾਲ ਸ਼ਰਮਾ। प्रधानमंत्री नरेंद्र मोदी ने कहा है कि भारत और नीदरलैंड्स वैश्विक संकटों से निपटने के लिए भरोसेमंद, पारदर्शी और भविष्य की आपूर्ति व्यवस्था तैयार करने पर साथ मिलकर काम कर रहे हैं। 5 देशों की अपनी यात्रा के तहत आज नीदरलैंड्स के हेग में भारतीय समुदाय को संबोधित करते हुए प्रधानमंत्री ने कहा कि दुनिया पिछले कुछ समय से कोविड महामारी, वर्तमान में जारी संघर्षों और ऊर्जा संकट जैसी कई बड़ी चुनौतियों का सामना कर रही है। उन्होंने कहा कि यदि इन चुनौतियों का जल्द समाधान नहीं किया गया तो वैश्विक विकास प्रभावित हो सकता है और बड़ी आबादी गरीबी के दलदल में जा सकती है। प्रधानमंत्री ने कहा कि 21वीं सदी में भारत अवसरों की धरती बनकर उभर रहा है।
3: 21वीं सदी का भारत अवसरों की भूमि है। भारत टेक्नोलॉजी ड्रिवन भी है और ह्यूमैनिटी ड्रिवन भी है। भारत जितना एंशियंट है उतना ही मॉडर्न बन रहा है और विकसित भारत की जर्नी में भागीदारी का भी है। मैं नीदरलैंड्स में भारतीय समुदाय के सभी साथियों से कहूंगा, आप भारत में ज्यादा से ज्यादा सहयोग बढ़ाएं, इससे भारत का सामर्थ्य भी बढ़ेगा और आपके इन्वेस्टमेंट पर रिटर्न भी ज्यादा मिलेगा।
2: इससे पहले प्रधानमंत्री नरेंद्र मोदी ने नीदरलैंड्स के राजा विलेम अलेक्जेंडर और रानी मैक्सिमा से भी मुलाकात की। प्रधानमंत्री नरेंद्र मोदी नीदरलैंड्स के प्रधानमंत्री रॉब जेटन के साथ द्विपक्षीय वार्ता करेंगे। प्रधानमंत्री मोदी दौरे के तीसरे चरण में कल स्वीडन के गोथेनबर्ग जाएंगे। स्वीडन के औद्योगिक केंद्र गोथेनबर्ग की यात्रा से भारत और स्वीडन के बीच द्विपक्षीय संबंधों, विशेष रूप से व्यापार, आर्टिफिशियल इंटेलिजेंस

ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆ ਰਿਹਾ।

ਬਵੇਕ ਦਾਨ ਵਸਾਹਾ ਦਾਨ ਪਰੁਸਥਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸਨਾਨ ਚੌਂਕੀਆਂ ਝੰਡੇ ਪੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ।

ਹਜ਼ੂਰ ਕੜਾਹ ਪ੍ਰਸਾਦੀ ਦੇਗ ਹਾਜ਼ਰ ਹੈ ਦਰ ਪਰਵਾਨ ਹੋਵਾ ਪਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ ਦੁੱਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ।